ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ

ਕੇ ਸਚਿਆਰਾ ਹੋਈ ਹੈ ਤੇ ਕੂੜਾ ਟੁੱਟਾ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚਾ ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੈ ਨਾ ਕੋਏ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵੀ

ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਅੱਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੀ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਈ ਕਰੀ ਜੇ ਤੀਸਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ

ਅਰਦਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵ ਹੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾ ਤੇ ਸਾ ਸੁਣਿਆ ਅੰਦੇ ਪਾਵ ਹੈ ਰਾਹੋ ਸੁਣਿਆ ਹਾਥੋ ਵੈਸ ਗਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ

ਜਾਹੇ ਹੋ ਅੰਤ ਨਾ ਜਾਣਾ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਵੱਡ ਉੱਚਾ ਹੋਵੇ ਕੋਏ ਤੇ ਸੂਚੇ ਕਉ ਜਾਣੈ ਸੋ ਹੋਏ ਜੇ ਵੱਡਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨੰਤ ਮਾਏ ਕਿਤੇ ਮੰਗਾ ਹੈ ਜੋ ਦਾ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਤੁੱਟ ਹੈ ਬੇਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕੇਤਿਆ ਦੁਖ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਧ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੈ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇ ਕੇ ਜਿਸ ਨਵ ਬਖਸੇ ਸਿਫਤ ਸਾਲਾ ਨਾਨਕ ਪਾਤੇ ਸਾਹੀ ਪਾਤੇ ਸਾਹ ਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲ ਆਵ ਹੈ ਮੁੱਲ ਲੈ ਜਾਹੇ ਮੁੱਲ ਪਾਏ ਮੁੱਲਾ ਸਮਾਹ ਮੁੱਲ ਧਰਮ ਮੁੱਲ ਦੀਬਾਣ ਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸੀਸ ਮੁੱਲ ਨੀਸਾਣ ਮੁੱਲ ਕਰਮ ਮੁੱਲ ਫੁਰਮਾਣ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆਣ ਆਖ ਹੈ ਬ੍ਰਹਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਬਿੰਦ ਆਖ ਹੈ ਈਸ਼ਵਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕਿਤੇ ਆਖ ਹੈ ਆਖਣ ਪਾਹੇ ਕਿਤੇ ਕਹਿ ਕਹਿ ਠੁੱਠ ਜਾਹੇ ਤੇ ਕੀਤੇ ਹੋਰ ਕਰੇਹੇ ਤਾਂ ਆਖ ਨ ਸਕਹਿ ਕੇਈ ਕੇ ਜੇ ਵੱਡ ਭਾਵੈ ਤੇ ਵੱਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀ ਐ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀ ਅਨ ਕਿਤੇ ਗਾਵਣ ਹਾਰੇ ਗਾਵਹਿ ਤੁਹਨ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵ ਹੈ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵ ਹੈ ਇੰਦ ਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰਾ ਜੁਗ ਜੁਗ ਵੇਦਾ ਨਾਲੇ ਗਾਵ ਹੈ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵ ਹੈ ਜੋਧ ਮਹਾਬਲ ਸੂਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵ ਹੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾ ਤੇ ਸਾਹੋ ਸਾਹਾਂ ਪਾ ਤੇ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਾ ਭੰਡਾਰਨ ਕਟਕਟ ਵਾਜਹ ਨਾਦ ਆਪਣਾ ਸਨਾਥੀ ਸਬਜਾ ਕੀ ਰਿੱਧ ਸਿੱਧ ਵਰਾ ਸਾਦ ਸੰਯੋਗ ਵਿਯੋਗ ਦੁਏ ਕਾਰ ਚਲਾ ਵਹਿ ਲੇਖਿਆ ਵਹਿ ਭਾਗ ਆਦੇ ਸੋ ਤਿਸਾ ਆਦੇ ਸੋ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ

ਲੋਇ ਪੰਡਹਰ ਜੋ ਕਿ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਸੋ ਤਿਸਾ ਆਦੇ ਸਵਾਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋ ਹੇ ਲੱਖ ਹੋ ਵਹਿ ਲੱਖ ਵੀਸ ਲੱਖ ਲੱਖ ਗੇੜਾ ਕ

ਕੂੜੀ ਕੂੜਾ ਠੀਸ ਆਖਣ ਜੋਰ ਚੁੱਪਾ ਨਹ ਜੋਰ ਆ ਜੋਰ ਨ ਮੰਗਣ ਦੇਣ ਨਾ ਜੋਰ ਆ ਜੋਰ ਨ ਜੀਵਣ ਮਰਨ ਨਹ ਜੋਰ ਆ ਜੋਰ ਨ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਸ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥਾ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥਾ ਘਾੜਤ ਘੜੀ ਹੈ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿੱਛਾ ਪਛਤਾਏ ਤਿੱਥਾ ਘੜੀਆ ਸੁਰਤ ਮਤ ਮਨ ਬੁੱਧ ਤਿੱਥਾ ਘੜੀਆ ਸੁਰਾ ਸਿੱਧਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਆ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹੈ ਨਾ ਠਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਅਨੰਤ ਤਿੱਥੈ ਲੋ ਅਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਾਹਾਰਾ ਧੀਰਜ ਸੁਨਿਆਰ ਹਰਣ ਮਤ ਵੇਦ ਹਥਿਆਰ ਭੌਖ ਲਾਗਨ ਤਪਤਾਵ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ

ਸਤਿਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਪ੍ਰਸਾਦ ਚੱਕਰ ਚਿਹ ਨਰ ਵਰਨ ਜਾਤ ਅਰ ਪਾਤ ਨਹਿਨ ਜੇ ਹਰੂ ਪਰੰਗਰ ਰੇਖ ਭੇਖ ਕੋ ਕਹਿ ਨਾ ਸਖਤ ਕੇ ਹ ਚਲ ਮੂਰਤਨ ਭਉ ਪ੍ਰਕਾਸ਼ ਮਿਤੋਜ ਕਿਹਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਾਨ ਗਣਿਜੈ ਤ੍ਰਿਭੁਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿ ਤਤਵੈ ਸਰਬਨਾਮ ਕਥੈ ਕਮਨ ਕਰਮ ਨਾਮ ਵਰਨਤ ਸੁਮਤ ਪੋ ਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਢਾਹੇ ਨਮਸਤੰ ਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਏਕੈ ਨਮਸਤੰ ਨੇਕੈ ਨਮਸਤੰ ਭੂਤੇ ਨਮਸਤੰ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਸਤਜਬੇ ਅਦੇਸੰ ਅਦੇਸੇ ਨਮਸਤੰ ਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤੁ ਦੇਵੈ ਨਮਸਤੰ ਭੇਵੈ ਨਮਸਤੰ ਅਜਨਮੇ ਨਮਸਤੰ ਸੋਭਾਨਮੇ ਨਮੋ ਸਰਬਗਾਉਣੇ ਨਮੋ ਸਰਬਭਾਉਣੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲਕਾਲੇ ਨਮਸਤਸਤੁ ਦਿਆਲੇ ਨਮਸਤੰ ਵਰਨੇ ਨਮਸਤੰ ਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬਧੰਦੇ ਨਮੋਸਤਾ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬਸੋਖੰ ਨਮੋ ਸਰਬਪੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਜੀਤ ਹੈ ਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਅਨੀਲ ਹੈ ਨਾਦ ਹੈ ਜੇ ਹੈ ਅਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਧੂਜ ਹੈ ਝੰਜ ਹੈ ਅਮੀਕ ਹੈ ਰਫੀਕ ਹੈ ਤੰਦ ਹੈ ਬੰਧ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਪੀਤ ਹੈ ਵਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਪੋ ਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬਪਾਲੇ ਨਮੋ ਸਰਬਗਾਉਣੇ ਨਮੋ ਸਰਬਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬੇਭੂਤੇ ਕਲੰਕ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰ ਪਰਮ ਰੂਪੇ ਨਮੋ ਜੋਗ ਜੋਗੇ ਸਵਰੰ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਭਰਮੀ ਅਭੋਗੀ ਅਭੁਗਤੇ
नमो जोग जोगेश वरं परम जुगते नमो नित नारायणे क्रूर कर्मे नमो प्रेत अप्रेत देवे सुतर्मे नमो राग रूपे नमो रोग हरता नमो राग रूपे नमो साह साह नमो भूपे नमो दान दाने नमो मान माने नमो रोग रोगे नमस्तंग स्नान नमो मंत्र मंत्रंग नमो जंत्र जंत्रंग नमो इष्ट इष्टे नमो तंत्र तंत्रंग सदा सचिदानंद सर्वं प्रणासी अनूपे अरूपे समस्तुल निवासी सदा सिद्ध दा बुद्ध दा ब्रिद करता दोर्द अर्दं अगं ओग हरता परम परम परमेश्वरं प्रोच पालं सदा सर्वदा सिद्ध दाता दयालं अछेदी अभेदी अनामं अकामं समस्तो प्राजी समस्तस्तुतामं तेरा जोर चाचरी छंद जले हैं थले हैं पीत हैं पे हैं प्रभु हैं जू हैं देश हैं पेश हैं पोजंग प्रयात छंद अगाधे अबाधे अनंदी स्वरूपे नमो सर्वमाने समस्ति निदाने नमस्त्वं निर्नाथे नमस्त्वं प्रमाथे नमस्त्वं अगंजे नमस्त्वं पंजे नमस्त्वं अकाले नमस्त्वं अपाले नमो सर्वदेशे नमो सर्वपेशे नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो सोख सोखे नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परमतानंग नमो सर्व मंत्रंग नमो सर्व जंत्रंग नमो सर्व दृश्यंग नमो सर्व कृष्ण नमो सर्व रंगे त्रिपंगी अनंगे नमो जीव जीवंग नमो बीज बीजे अखिजे अभिजे समस्तं परसिजे कृपालं स्वरूपे कुकर्मं प्रणासी सदा सर्वदा रिद सिद्धं निवासी चरपट छंद त्व प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं लख कर्मं सर्वं दाता सर्वं ज्ञाता सर्वं भाने सर्वं माने सर्वं प्राण सर्वं त्राण सर्वं भुगता सर्वं जुगता सर्वं देवं सर्वं भेवं सर्वं काले सर्वं पाले रूआल छंद त्व प्रसाद आद रूप अनाद मूर्ता जोन पुरख अपार सर्वमान त्रिमान देव भेव आद उदार सर्व पालक सर्व कालक सर्व को पुन काल जत्र तत्र ब्रज ही अवधूत रूप रसाल नाम ठाम न जात जा कर रूप रंग न रेख आद पुरख उदार मूर्त जोन आद अशेख देश और न पेश जा कर रूप देख न राग जत्र तत्र दिशा विशा फैलो अनुराग नाम काम बेहीन पेखत ताम हूं नह जाहि सर्वमान सर्वत्र मान सदैव मान तताहि एक मूर्त अनेक दर्शन कीन रूपा ने खेल खेला खेल खेल अनंत को फिर एक दे भेव न जान ही जेह बेद और कते रूप रंग न जात पास हो जान ही केह जे बतात मात न जात जा कर जन्म मरण विहीन चक्कर बकर फिरा चित्र चक मान नहीं पुरतीन लोक चौदह के बेख जग जाप ही जेह जाप आद देव अनाद मूर्त थाप्यो सब जेह था परम रूप नीत मूर्त पूर्ण पुरख अपार सर्व बेसव रचयो सुन्यम भाव गर्ण पंजन हार कालहीन कला संजुगत काल पुरख देश तरन ताम सो परम रहत भूत लख भेस अंग राग न रंग जा कह जात पात न नाम गर्भ गंजन दुष्ट भंजन मुक्त दायक काम आप रूप अमीक अनोस्तत एक पुरख अवधूत गर्भ गंजन सर्व भंजन आद रूप असूत अंगहीन भंग अनात्म एक पुरख अपार सर्व लायक सर्व कायक सर्व को प्रत पार सर्वगंता सर्वहंता सर्व तेन भेख सर्व शास्त्र न जान ही जेह रूप रंग अर रेख परम वेद पुराण जा कह नेत भाखत नित कोट सिमरित पुराण शास्त्र नाव ही बहुचित मद पार छंद त्व प्रसाद गुणगन उदार महिमा पारा सुन भंग उपमान आंगन भव प्रकाश निस्दिनास आ जान बाह साहान साहु राजान राजपानान पान देवान देव उपमा महान इंद्रान इंद्र बालान बाल रंग कारंग कालान काल अनपूत अंगा बा पंगत मित पार गुणगन उदार मुनगन प्रणाम निरपय निकामात दुत प्रचंड मित गत अखंडा लिस्या कर्मा दृश्य धर्म सर्वा प्रणाड दंड बाड
ਚਾਚਰੀ ਛੰਦ ਤਵਪ੍ਰਸਾਦ ਗੋਬਿੰਦੇ ਮੁਕੁੰਦੇ ਉਦਾਰੇ ਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਪੋ ਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਪਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨ ਸੱਤਰ ਨ ਮਿੱਤਰ ਨ ਭਰਮੰਗ ਨ ਪਿੱਤਰ ਨ ਕਰਮੰਗ ਨ ਕਾਏ ਅਜਨਮੰਗ ਅਜਾਏ ਨਾ ਚਿੱਤਰ ਨਾ ਮਿੱਤਰ ਪਰੇ ਹੈ ਪਵਿੱਤਰ ਪ੍ਰਥੀ ਸੈ ਦੀਸੈ ਦ੍ਰਿਸੈ ਕਿਰਸੈ ਭਗਵਤੀ ਛੰਦ ਤਵੈ ਪ੍ਰਸਾਦ ਕਥਤੇ ਕਿਆ ਛਜ ਦੇਸੈ ਕਿਆ ਭਜ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿ ਵਧੂਤ ਪਰਣੈ ਕਿ ਵਿਭੂਤ ਕਰਨਾ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿਆ ਸੋਕ ਵਰਣਾ ਕਿ ਸਰਬਾ ਭਰਨਾ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਭਵ ਨੂਪੈ ਕਿ ਆਦਿ ਦੇਵ ਹੈ ਕਿ ਆਪ ਭੇਵ ਹੈ ਕਿ ਚਿਤਰੰਗ ਵਿਹੀਨੈ ਕਿ ਕੈ ਦੀਨੈ ਕਿ ਰੋਜੀ ਰਜਾ ਕੈ ਰਹੀਮੈ ਰਿਹਾ ਕੈ ਕਿ ਪਾਕ ਬਿਐਬ ਹੈ ਕਿ ਗੈਬ ਬੁਲ ਗੈਬ ਹੈ ਕਿ ਅਫਬੁਲ ਗੁਨਾਹ ਹੈ ਕਿ ਸਾਹ ਅਨਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣਾ ਕਿ ਸਰਬੱਤਰ ਪਾਉਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਾ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਪੇਖੀ ਕਿ ਸਰਬੱਤਰ ਪੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੋਖਾ ਕਿ ਸਰਬੱਤਰ ਪੋਖਾ ਕਿ ਸਰਬੱਤਰ ਤ੍ਰਾਣਾ ਕਿ ਸਰਬੱਤਰ ਪ੍ਰਾਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਪੇਸਾ ਕਿ ਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਭਾਨਾ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਭਾਨਾ ਕਿ ਸਰਬੱਤਰ ਮਾਨਾ ਕਿ ਸਰਬੱਤਰ ਇੰਦਰਾ ਕਿ ਸਰਬੱਤਰ ਚੰਦਰਾ ਕਿ ਸਰਬੰ ਕਲੀਮੈ ਕਿ ਪਰਮੰ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨ ਉਲ ਵਜੂ ਹੈ ਤਮਾਮ ਉਲ ਰੁਜੂ ਹੈ ਹਮੇਸ਼ਲ ਸਲਾਮੈ ਸਲੀਖੁਤ ਮਦਾਮੈ ਗਨੀਮ ਉਲ ਸਿਕਸਤਾ ਗਰੀਬ ਉਲ ਪ੍ਰਸਤਾ ਬਿਲੰਦ ਉਲ ਮਕਾਨਾ ਜਮੀਨ ਉਲ ਜਮਾਨਾ ਤਮੀਜ ਉਲ ਤਮਾਮੈ ਰੁਜੂ ਉਲ ਨਿਧਾਨੈ ਹਰੀ ਫੁਲ ਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੋ ਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਅੰਗ ਆਦਿ ਰੂਪੈ ਨਾਦ ਸਰੂਪੈ ਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੋ ਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬੇਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਪਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਭੂਤ ਹੈ ਧੂਤ ਹੈ ਨਾਸ ਹੈ ਉਦਾਸ ਹੈ ਧੰਦ ਹੈ ਬੰਧ ਹੈ ਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦਿੱਖ ਹੈ ਲੇਖ ਹੈ ਭੇਖ ਹੈ ਅਟਾਹ ਹੈ ਗਾਹ ਹੈ ਸੰਭ ਹੈ ਗੰਭ ਹੈ ਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਤੁਰ ਛੰਦ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਯੁਗਤਾ ਸਰਬੰ ਮੁਕਤਾ ਰਸਾਵਲ ਛੰਦ ਤਵੈ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਬੇਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ
अगाध स्वरूपे निर्बाध बेपूते अनंगी अनामे त्रिपंगी त्रिकामे निरपंगी स्वरूपे सर्वंगी अनूपे न पोत्रा न पुत्रा न सुत्रा न मित्रा न ताता न माता न जाता न पाता निरसाकं श्री कह मितो मीक है सदैव प्रभा है जा है भगवती छंद प्रसाद के जाहर जहूर हैं के हाजर हजूर हैं हमेशुल सलाम हैं समस्तुल कलाम हैं के साहिब दिमाग हैं के हुसनल चिराग हैं के कामल करीम हैं के राज करहीम हैं के रोजी देहंद हैं के राज करहिंद हैं करीमुल कमाल हैं के हुसनल जमाल हैं गनीमुल खिराज हैं गरीबुल निवाज हैं हरीफुल सिकन हैं हिरासुल फिकन हैं कलंकं प्रणास हैं समस्तुल निवास हैं गंजुल गनीम हैं रजाय करहीम हैं समस्तुल जुबा हैं के साहिब किरा हैं के नरकं प्रणास हैं बहस्तुल निवास हैं के सरबुल गवन हैं मेसुल अरवन हैं तमामुल तमीज हैं समस्तुल अजीज हैं परम परमेश हैं समस्तुल अदीस हैं देसुल अलेख हैं मेसुल अपेख हैं जमीनुल जमा हैं जमीनुल जमा हैं मीकुल इमा हैं करीमुल कमाल हैं के जुरत जमाल हैं के अतलंग प्रकाश हैं के मितो सुबास हैं के अजब स्वरूप हैं के मितो बेपूत हैं के मितो पसा हैं के आत्म प्रभा हैं के अतलंग अनंग हैं के मितो अपंग हैं मद भार छंद प्रसाद मुन मन प्रणाम गुणगन मुदाम अरबरा गंज हर नर प्रपंज आन गान प्रणाम मुन मन सलाम हर नरा खंड बर नरा मांडन भव अनाथ मुन मन प्रकाश गुणगन प्रणाम जल थल मदाम अन छे जंगा सुन भंग उपमा पारगत मितोदार जल थल मंड दिस विस भंड जल थल महंत दिस विस बेअंत अन भव अनाथ रित धर तुरास आ जान बाहे कै सदा ओंकार आद कथनी अनाद खल खंड ख्याल गुरबरा काल कर कर प्रणाम चित चरण नाम अन छिजगात आज जन बात अन झंझगात अन रंज बात अन टुट भंडार अन ठट पार आडीश धर्मत ढीठ कर मान ब्रण अनंत दाता महंत हर बोल मना छंद प्रसाद करुणाला है अरकाला है खल खंडन है महमंडन है जगतेश्वर हैं परमेश्वर हैं कलकारण हैं सर्वोबारण हैं त्रित के तरण हैं जग के करण हैं मनमान्या हैं जगजान्या हैं सर्वंग पर हैं सर्वंकर हैं सर्वपास्या हैं सर्वनाश्या हैं करुणा कर हैं विश्वम पर हैं सर्वेश्वर हैं जगतेश्वर हैं ब्रह्मंडस हैं खलखंडस हैं परते पर हैं करुणा कर हैं जपा जप हैं थपा थप हैं अकृता कृत है मृता मृत है मृता मृत है करुणा कृत है अकृता कृत है धरणी तृत है अमतेश्वर हैं परमेश्वर हैं कृता अकृत है मृता मृत है अजबा कृत है मृता मृत है नर नायक हैं खल कायक हैं विश्वम पर हैं करुणाल हैं नितनायक हैं सर्वपायक हैं पव पंजन हैं अरगंजन हैं रिपतापन हैं जप जापन हैं अकलंकृत हैं सर्वाकृत हैं कर्ता कर हैं हरता हर हैं परमात्मा हैं सर्वात्म हैं आत्मवास हैं जास के जास हैं पोज अंग प्रयात छंद नमो सूरज सूरजे नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संग ताम संग सांत रूपे नमो परम तत्तंग तत्तंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो भोज भोजे नमो पान पाने नमो कलह कर्ता नमो सांत रूपे नमो इंद्र इंद्रे नादम विभूते कलंकार रूपे अलंकार अलंके नमो आसासे नमो बांक बांके अपंगी स्वरूपे नंगी नामे त्रिपंगी त्रिकाले नंगी एकामे एक अछरी छंद अजल अप अब पू अजूना सका सगंज पंज लख पख काल दयाल रेख पेख नाम अकाम अगाह अटाह नाथे परमाथे अजोनी मोनी नरागे नरंगे नरूपे नरेखे अकर्मं अपर्मं अगंजे अलेखे पोजंग प्रयात छंद नमस्तुल प्रणामे समस्तुल प्रणासे अगंजुल अनामे समस्तुल निवासे निरकामें विभूते समस्तुल स्वरूपे
ਸੁਕਰਮੰ ਪ੍ਰਣਾਸੀ ਸੋ ਧਰਮੰ ਬੇਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮਨੁੱਖ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀਮੁਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਜੰਭ ਭਵ ਸੁਭੰ ਸਰਬਦਾ ਸਰਬ ਜੁਗਤੇ।

ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਪ੍ਰਸਾਦ ਸੁਬਈਏ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁੱਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋ ਨ ਦੇਖੀਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਕਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨੰਗ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦੇਸਾਨ ਕੋ ਬਾਜਤ ਢੋਲ ਮਰੇ ਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਾ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਵੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮਾਨ ਏਕ ਦਸੇਖਾ ਵੇਦ ਪੁਰਾਣ ਕਤੇ ਬੁਕਰਾਨ ਜੇ ਮੀਨ ਜਮਾਨ ਸੁਬਾਨ ਕੇ ਪੇਖਾ ਪੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕੁ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸੁਨਾਹ ਦੁਰਜਾਨ ਦਲੈਂਗ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹੱਲੇ ਨਾ ਹੱਲੈਂਗੇ ਤੋਰਾਰੀ ਨਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜ ਨਹਾਰ ਸੋ ਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਪ ਥਪੈਂਗੇ ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨਵੇਂਦਰ ਗਜਿੰਦਰ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰਾਂਗੇ ਕੋਟ ਸਨਾਨ ਗਜਾਦ ਇਕ ਦਾਨ ਅਨੇਕ ਸੁਅੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜੰਭਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪਰਾ ਸਹਿ ਪਾਗ ਤੇ ਨਰ ਫੇਰ ਨ ਦੇਹ ਤਰਾਂਗੇ ਕਹ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਬਖ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਾਂ ਨਾ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਹਰਾ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਾਸ ਕੋ ਮੇਰੇ ਤਾਨ ਕੋ ਪੂਜਨ ਧਾਇਓ ਉਰ ਕਰਿਆ ਉਰ ਜਿਓ ਸਭ ਹੀ

ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮਕਾਵ ਹੋ ਆਪ ਹਾਥ ਦਾ ਮੋਹੇ ਬਚਾਵ ਹੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦਾ ਕਰੀਐ ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੋਂ।

ਕਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜੂ ਕਰੀਐ ਹੋ ਰੱਛਾ ਰਾਖ ਲੇ ਹੋ ਮੋਹਿ ਰੱਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਗਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ।

ਪਾਹਨਾ ਨ ਮਾਨਤਾ, ਮਹਾਂਮੂੜ ਕਛ ਭੇਦ ਨ ਜਾਣਤਾ। ਮਹਾਂਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਿਹ ਪਿਹਵ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੁਹੇ ਤੇਤੀ। ਤੁਮਰਾ ਲਖਾ ਨ ਜਾਇ ਪਸਾਰਾ, ਕਿਹ ਬਿਧ ਸਜਾ ਪ੍ਰਥਮ ਸੰਸਾਰਾ। ਏਕਾ ਰੂਪਾ ਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤ ਜਕੀਨੀ, ਉਤਭੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਇਓ ਸੰਕਰ ਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਚਮ ਭਵ, ਆਜੁਗਾ ਸਰੂਪ ਸੰਯਮ ਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਬਾਰ ਸਿੱਖ ਸੰਘਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਗਲ ਮਲੇਸ਼ ਕਰੋ ਰਣ ਘਾਤਾ। ਜੇ ਅਸ ਧੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖ ਤੁਹੈ ਮਰੇ, ਪੁਰਖ ਜਮਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਗਟ ਸਬਟਾਰੇ। ਜੋ ਕਲ ਕੋ ਇੱਕ ਬਾਰ ਧਿਆ ਹੈ, ਤਾ ਕੇ ਕਾਲ ਨਿਕਟ ਨਹਿ ਹੈ, ਰੱਛਾ ਹੋਏ ਤਾਹੇ ਸੁਭਕਾਲਾ, ਦੁਸ਼ਟ ਰਿਸ਼ਟ ਟਰੈਂਤ ਤੁਕਾਲਾ, ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ, ਤਾ ਕੇ ਤਾਪ ਤਨਕ ਮਹਿ ਹਰਿ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਛਾਹ ਛੁਐ ਸਕੈ ਨ ਕੋਈ। ਏਕ ਬਾਰ ਜਿਨਤ ਮੈਂ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹਾਥ ਦੈ ਲੇਹੋ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲੇਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀ ਅਨ ਕੋ ਛੈ ਕਰਤਾ। ਸ੍ਰੀ ਅਸ ਧੁਜ ਜਬ ਭਏ ਦਇਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਚ ਫਲ ਪਾਵੈ ਸੋਈ, ਦੁਖ ਨ ਤਿਸੈ ਵਿਆਪਤ ਕੋਈ ਅੜਿਲ, ਸੁਨੈ ਗੁੰਗ ਜੋਈ ਆਹੇ ਸੁ ਰਸ ਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਵਈ, ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹੈ। ਹੋ ਜੋਈਆ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ, ਸੰਬਤ ਸਤਰਾਹ ਸਹਿਸ ਪਣਿਜੈ, ਅਰਧ ਸਹਿਸ ਪੁਨਤੀਨ ਕਿਹਜੈ, ਭਾਦਰਵ ਸੁਦੀ ਅਸ਼ਟਮੀ ਰਵਿਵਾਰਾ, ਤੀਰਸ ਤਦਰਵ ਗ੍ਰੰਥ ਸੁਧਾਰਾ, ਸੁਬਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋਉ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨ ਮਾਨਿਓ, ਸਿਮ੍ਰਿਤ ਸ਼ਾਸਤ੍ਰ ਵੇਦ ਸਭੈ ਬਹੁ ਭੇਦ ਕਹੈ, ਹਮ ਏਕ ਨ ਜਾਨਿਓ। ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰ, ਮੈਂ ਨ ਕਹਿਓ ਸਭ।

ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਬਾਦਾਹੀਆਂ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਗੱਲਾਂ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰਨ ਹਦ ਵਾਜੇ ਸਾਚੇ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਦਿਵੈ ਬਾਜ ਹੋ ਕਿਆ ਕਰੇ ਵੇਚਾਰੀ ਆ ਤੁਦ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀ ਆ ਏਸ ਨਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀ ਆ ਕਹਿ ਨਾਨਕ ਦਿਵੈ ਬਾਜ ਹੋ ਕਿਆ ਕਰੇ ਵੇਚਾਰੀ ਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾ

ਪਾਵੈ ਤਾਂ ਸੋ ਜਨ ਦੇਹੇ ਜਿਸ ਨਉ ਹੋਰ ਕਿਆ ਕਰੇ ਵੇਚਾਰਿਆ ਇੱਕ ਭਰਮ ਭੂਲੇ ਫਿਰਹਿ ਦਹਿ ਦਿਸੋ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵ ਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈ ਹੈ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਆ ਪਾਈ ਹੈ ਹੁਕਮ ਮੰਨੇ ਹੋ ਗੁਰੂ ਕੇਰਾ ਗਾਵ ਹੋ ਸੱਚੀ ਬਾਣੀ ਕਹਿ ਨਾਨਕ ਸੁਣ ਹੋ ਸੰਤ ਹੋ ਕਥੇ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈ ਆ ਕੁਰਬਾਨ ਕੀਤਾ ਤਿਸੈ ਵਿਟ ਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤਲਾਈ ਹੈ ਐਸਾ ਕੰਮ ਮੂਲੇ ਨਾ ਕੀਚੈ ਜਿਤੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਅਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ ਅੱਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤੋ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸਵਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਏ ਇਕ ਵੇਖ ਪਰ ਸੁਣਾਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੋ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਏ ਹੇ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੇ ਤਿਵੈ ਚਲਹਿ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਤਿਆਵਹੇ ਜਿਸ ਨੋ ਕਥਾ ਸੁਣਾਏ ਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧਰੋਹ ਲਿਖਿਆ ਆ ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵ ਹੋ ਸ਼ਬਦ ਲੱਗ ਹੋ ਹਰ ਸਿਉ ਰਹੁ ਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ ਜੀ ਆਹੋ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀ ਆਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋ ਵਿਸਾਰਿਆ ਵੇਦਾ ਮਹਿ ਨਾਮ ਉਤਮ ਸੋ ਸੁਣਹਿ ਨਾਹੀ ਫਿਰਹਿ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀ ਆਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀ ਆਹੋ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ
ਕੂੜ ਕੀ ਸੋਏ ਪਹੁੰਚਾ ਨਾਹੀਂ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਿ ਗੁਰ ਨਾਲੇ ਗੁਰ ਕੇ ਚਰਨਾ ਹਿਰਦੈ ਧਿਆਏ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣਾ ਗੁਰ ਬਿਨ ਵਰ ਨ ਜਾਣੈ ਕੋਏ ਕਹਿ ਨਾਨਕ ਸੁਣ ਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀ ਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖ ਹੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵ ਹੋ ਅੰਮ੍ਰਿਤ ਸਦਾ ਰਹਿ ਹੋ ਹਰ ਰੰਗ ਜਪੇ ਹੋ ਸਾਰਿਗ ਪਾਣੀ ਕਹਿ ਨਾਨਕ ਸਦਾ ਗਾਵ ਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸ ਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤਾ ਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤਾ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਏਕ ਸਿਓ ਲਿਵ ਲਾਏ ਕਹਿ ਨਾਨਕ ਆਪ ਕਰਤਾ ਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤ੍ਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨਾ ਜਾਣੀ ਤੱਤਾ ਸਾਰ ਨਾ ਜਾਣੀ ਗੁਰੂ ਬੱਜ ਹੋ ਤੱਤਾ ਸਾਰ ਨਾ ਜਾਣੀ ਤਿਹੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੁੱਲ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨਵਾਂ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨ ਹੋ ਵਿਸਾਰੀ ਹੈ ਮਨ ਹੋ ਕਿਉ ਵਿਸਾਰੀ ਹੈ ਇਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੋ ਕਿਹੋ ਪੋਹੇ ਨਾ ਸਕੀ ਜਿਸ ਨੋ ਆਪਣੀ ਲਿਵ ਲਾਵੇ ਆਪਣੀ ਦਿਵਿਆ ਪਿਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਏ ਵੱਡ ਦਾਤਾ ਸੋ ਕਿਉ ਮਨ ਹੋ ਵਿਸਾਰੀ ਹੈ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੋ ਸਿਰ ਸੋਪੀ ਐ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰ ਆਪ ਮੁੱਲ ਕਹਿ ਭਗਤ ਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀ ਇਹੋ ਲਾਹ ਖਟਿਹੋ ਦਿਹਾੜੀ ਇਹੋ ਧਾਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤਾ ਜੇਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ
एहो हर रस करमी पाई है सतगुर मिला जसाए कह नानक होरा न रस सब विसरे जा हर वसै मन आए ए शरीरा मेरिया हर तुम मह जोत रखी ता तू जग मह आया हर जोत रखी तुद विच ता तू जग मह आया हर आपे माता आपे पिता जिन जियो पाए जगत दिखाया गुर प्रसादी बुझिया ता चलत हुआ चलत नदरी आया कह नानक सृष्ट का मूल रचिया जोत राखी ता तू जग मह आया मन चाओ पया प्रभ आगम सुनया हर मंगल गाओ सखी गृहो मंदर बनया हर गाओ मंगल नित सखी ए सोग दुख न व्यापए गुर चरण लागे दिन सुभागे अपना पिर जापए अनहत बाणी गुर शब्द जानी हर नाम हर रस भोगो कह नानक प्रभ आप मिलया करण कारण जोगो ए शरीरा मेरिया इस जग मह आए कै क्या तुद कर्म कमाया के कर्म कमाया तुद शरीरा जा तू जग मह आया जेन हर तेरा रचन रचिया सो हर मन ना वसाया गुर प्रसादी।

ਇਹ ਸ਼ਰਮਣ ਹੋ ਮੇਰੇ ਹੋ ਸਾਚਾ ਸੁਣਨਾ ਨੋ ਪਠਾਏ ਸਾਚਾ ਸੁਣਨਾ ਨੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜੈਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਲਖ ਵਿਡਾਣੀ ਤਾਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ ਸੱਚ ਸੁਣਨਾ ਨੋ ਪਠਾਏ ਹਰ ਜੀਉ ਗੁਫਾਂਦਰ ਰੱਖ ਕੈ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀ ਕਿਨਾ ਦਸਵਾਂ ਦੁਆਰ ਦੇਖਾਇਆ ਤਹਿ ਨੇਕ ਰੂਪ ਨਾਉ ਨਮਨਿਦ ਤਿਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀ ਉਹ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵ ਹੋ ਤਾ ਸੋਹਿਲਾ ਘਰ ਸਾਚਾ ਜਿਥੈ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵ ਹੈ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂ

ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸਾਹਿਬਾਂ ਦੀ ਗੋਦ ਵਿੱਚ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇਰੇ ਅੱਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ।

ਚਗਨ ਕਢਾਏ ਵਿਗਾਰ ਪੈਵ ਧਰਤੀ ਦੱਬੀ ਭਾਰ ਪੈਵ ਚਿੰਦ ਫਿਰੈ ਸਿਰ ਭਾਰ ਪੈਵ ਚ ਰਾਜਾ ਧਰਮ ਦੁਆਰ ਪੈਵ ਸੂਰਜ ਪੈਵ ਚੰਦ ਕੋ ਕਰੋੜੀ ਚਲਤ ਨਾ ਅੰਤ।

ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਜੇ ਵਿੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨੇ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

0: ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੱਸੇ ਗਿਆਨ ਵਿਉਣੀ ਖਾਏ ਗਿਆ ਚਮਕਾਲ ਮਾਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉਡ ਉਡਰਾਵਾ ਝਟ ਪਾ

ਮੋੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟਾਕ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਓ ਤੇ ਚਲਾਇਆ।

ਪੌੜੀ ਸੇਵ ਕੀਤੀ ਸੰਤੋਖੇ ਜਿਨੇ ਸੱਚੋ ਸੱਚ ਤੇ ਆਇਆ ਉਨੀ ਮੰਦੇ ਪੈਰ ਨਾ ਰੱਖਿਓ ਕਰ ਸੋ ਕਰੇ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇ।

ਪੌੜੀ ਸੱਚਾ ਸਾਹਿਬ ਇੱਕ ਤੂੰ ਜਿਹਨੇ ਸੱਚੋ ਸੱਚ ਵਰਤਾਇਆ, ਜਿਸ ਤੋਂ ਦੇ ਤਿਸ ਮਿਲੇ ਸੱਚਤਾ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਹਿ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ।

ਕੌੜੀ ਤੁਰ ਕਰਮ ਦਿਨਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ ਇਹਨਾਂ ਜਨਤਾ ਕਹਿ ਬਸ ਕਿਛ ਨਹੀਂ ਤੁਧ ਵੇਖੀ ਜਗਤਿ ਉਪਾਇਆ ਇਕਨਾਂ ਨੂੰ ਤੂੰ ਮਿਲ ਲੈ ਕਾਬੂ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਥੈ ਤੁਧਿਆ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ

0: ਕਾਲਜ ਗ੍ਰੰਥਨ ਕਾ ਕੂੜ ਗਿਰਿ ਥਵਾਉ ਮਹਲਾ ਪਹਿਲਾ।
1: ਸਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਅੱਛਾ ਸੱਚ ਰਹੇ ਸਭ ਕੋ ਸੱਚ ਸਮਾਵੈ ਰਿਕ ਕਹਿ ਰਹੇ ਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਲ ਪ੍ਰਸ਼ਿਤ ਜਾਏ ਨਾਨਕ ਤੋਂ ਮੁਖ ਅੰਤਰ ਪਾਏ ਜੁਜ ਮੈਂ ਜੋਰ ਚਲੀ ਚੰਦਰਾਵਨ ਕਾ

ਬੜੇ ਚਿੱਤੇ ਅੰਦਰ ਸਭ ਕੋ ਵੇਖਣ ਦਰੀ ਹੇਠ ਚਲਾਇਂਦਾ, ਆਪੇ ਦੇ ਵਡੇ ਆਇਆ ਆਪੇ ਹੀ ਕਰਮ ਕਰਾਇਂਦਾ, ਵੱਡੋ ਵੱਡਾ ਵਡਮੇ ਦੇ ਨੀ ਸਿਰੇ ਸਿਰ ਧੰਦੇ ਲਾਇਂਦਾ, ਨਜ਼ਰ ਪੱਠੇ ਜੇ ਕਰੇ ਸੋਤਾ ਨਾ ਕਾਹੋ ਕਰਾਇਂਦਾ, ਦਰ ਮੰਗਣ ਭਿੱਖ ਨਾ ਪਾਇਂਦਾ, ਦਰ

ਬੜੇ ਤੇਰੇ ਪਲਾਣੇ ਪੌਣਵੇ ਘਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜਿਆ ਲੈ ਬੈਠੇ ਕਰ ਪਸਾਰਿਆ ਚੀਜ਼ ਕਰਨ ਮਨ ਭਾਵਦੇ ਯਾਰ ਬੁੱਝਣ ਨਾ ਹੀ ਹਾਰਿਆ ਘਰ ਫਰਮਾਇਸ਼ ਖਾਇਆ ਵੇਖ ਮੈਂ ਮਰਨ।

ਈਸ਼ਵਰ ਜਗੋ ਜਗੋ ਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੀ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ। ਗਰੀਬ ਨਵਾਜ਼ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਸੇਵਕ ਪਰਿਵਾਰ ਵੱਲੋਂ ਆਓ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਣਗੇ। ਪਿਆਰ ਸਤਿ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸਵੰ ਪਰ ਏਕੈ, ਨਾਮ ਜਪਤ ਅਗਣਤ ਅਨੇਕੈ। ਵੇਦ ਪੁਰਾਣ ਸਿਮਰ ਸੁਧਾਖਿਅਰ, ਕੀਨੇ ਰਾਮ ਨਾਮ ਇੱਕ ਆਖਿਅਰ। ਕਿਨ ਕਾਇਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਨੀ ਨ ਆਵੈ, ਕਾਂਖੀ ਏਕੈ ਦਰ ਸੁਹਾਰੋ। ਨਾਨਕ ਉਨ ਸੰਗ ਮਹਿ ਉਧਾਰੋ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਭਗਤ ਜਨਾ ਕੈ ਮਨ ਬਿਸਰਾਮ ਰਹਾਓ, ਪ੍ਰਭ ਕੈ ਸਿਮਰਨ ਗਰਭ ਨਮਸਾਇ, ਪ੍ਰਭ ਕੈ ਸਿਮਰਨ ਦੁਖ ਜਮ ਨਸਾਇ, ਪ੍ਰਭ ਕੈ ਸਿਮਰਨ ਕਾਲ ਪਰ ਹਰਾਇ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ। ਪ੍ਰਭ ਸਿਮਰਤ ਕਛ ਬਿਘਨ ਲਾਗੈ, ਪ੍ਰਭ ਕੈ ਸਿਮਰਨ ਅੰਜਨ ਜਾਗੈ, ਪ੍ਰਭ ਕੈ ਸਿਮਰਨ ਭਾਵਨਾ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਵਣ ਦਹਾ ਨਾਨਕ ਹਰਿ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਮ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦੁਰਗਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੁਭਲਾਉ, ਪ੍ਰਭ ਕੈ ਸਿਮਰਨ ਸੁਫਲ ਫਲਾਉ, ਸੇ ਸਿਮਰਹ ਜਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕੈ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝਾਏ, ਪ੍ਰਭ ਕੈ ਸਿਮਰਨ ਸਭ ਕੁਛ ਸੁਝਾਏ, ਪ੍ਰਭ ਕੈ ਸਿਮਰਨ ਨਾਹੀਂ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਦ ਮਾਹਿ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸ ਨੂੰ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮਹਤਾਜੀ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੀ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗਣ ਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਹਤਨ ਸਦਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਹਤਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਹਤਨ ਆਤਮ ਜੀਤਾ, ਪ੍ਰਭ ਕੋ ਸਿਮਰੈ ਹਤਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਹਤਨ ਅੰਦ ਘਨੇਰੇ, ਪ੍ਰਭ ਕੋ ਸਿਮਰੈ ਬਸੇ ਹਰਨੇਰੇ, ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂਨਾ ਝੂੜੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰੁ, ਸਿਮਰੈ ਹੈ ਸੇ ਜਨ ਜਨ ਕੋ ਪ੍ਰਮਾਇਆ, ਨਾਨਕ ਤਿੰਨ ਜਨ ਸਰਣੀ ਪਇਆ। ਹਰਿ ਸਿਮਰਨ ਕਰ ਭਗਤ ਪ੍ਰਗਟਾਏ, ਹਰਿ ਸਿਮਰਨ ਲਗ ਬੇਦ ਉਪਾਏ, ਹਰਿ ਸਿਮਰਨ ਭਏ ਸਿੱਧ ਜਤੀ ਦਾਤੇ, ਹਰਿ ਸਿਮਰਨ ਈਚ ਹੁਕਣ ਜਾਤੇ, ਹਰਿ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰਿ ਕਾਰਨ ਕਰਨਾ, ਹਰਿ ਸਿਮਰਨ ਕੀ ਸਗਲ ਅਕਾਰਾ, ਹਰਿ ਸਿਮਰਨ ਮਹਿ ਆਪ ਨਿਰੰਕਾਰਾ, ਕਰ ਕਿਰਪਾ ਜਿਸੇ ਆਪ

ਨਾਨਕ ਕੀ ਪ੍ਰਭਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹ ਮਾਹਾ ਭੈਣ ਦੂਤ ਜਮ ਦਲਾਏ ਤਹ ਕੇਵਲ ਨਾਮ ਸੰਗ ਤੇਰਾ ਚੱਲਾਏ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿੰਮੈ ਉਧਾਰੀ ਅਨਕ ਪੁਨਹ ਇਨ ਚਰਨ ਕਰਤ ਨਹੀਂ ਤਰਾਏ ਹਰ ਕੋ ਨਾਮ ਕੋਟ ਪਾਪ ਪਰ ਹਰਾਏ ਗੁਰਮੁਖ ਨਾਮ ਜਪੁ ਮਨ ਮੇਰੀ ਨਾਨਕ ਪਾਵੋ ਹਸੂ ਘਨੇਰੀ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋੜੀ ਬੰਧਨ ਪਰਾਏ ਹਰ ਕਾ ਨਾਮ ਜਪਤ ਨਿਸਤਰਾਏ ਅਨਕ ਰੰਗ ਮਾਇਆ ਤਿਖ ਕਬੂ ਨ ਬੁਝਾਵੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਅਗਾਵੈ ਜੇ ਮਾਰਗ ਇਹ ਜਾਤ ਅਕੇਲਾ ਤਹ ਹਰ ਨਾਮ ਸੰਗ ਹੋਰ ਸੁਹੇਲਾ ਐਸਾ ਨਾਮ ਮਨੁਸ ਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪ ਤਹਿ ਪਾਰ ਪੁਰਾਹੀ ਅਨਕ ਬਿਘਨ ਜਾਹਿ ਆਹਿ ਸਿੰਘ ਹਰੈ ਹਰ ਕਾ ਨਾਮ ਤਤਕਾਲ ਉਧਾਰੈ ਹਰਕ

ਪਾਈ ਆ ਸਾਧਕਾ ਸੰਗ ਜਿਹ ਮਾਰਨ ਤੇ ਗਨਹਿ ਜਾਹਿ ਨ ਕੋਸਾ ਹਰਕਾ ਨਾਮ ਉਹਾ ਸੰਗ ਤੋਸਾ ਜਹਿ ਪੈਂਡਾ ਮਹਾਨ ਗੁਬਾਰਾ ਹਰਕਾ ਨਾਮ ਸੰਗ ਉਜਿਆਰਾ ਜਹ ਪੰਥ ਤੇਰਾ ਕੋਣ ਸੁਜਾਨੂ ਹਰਕਾ ਨਾਮ ਤਹ ਨਾਲ ਪਛਾਨੂ ਜਹ ਮਹਾ ਭੈਣ ਤਪਤ ਬੋ ਕਾਮੋ ਤੈ ਹਰਕੇ ਨਾਮ ਕੀ ਤੁਮ ਉਪਰ ਛਾਮੋ ਜਾ ਤੁਰਖਾ ਮਨ ਤੁ ਅਕਰ ਖਾਏ ਤਹ ਨਾਨਕ ਹਰ ਹਰ ਅੰਮ੍ਰਿਤ ਬਰਖਾਏ ਭਗਤ ਜਿਨ੍ਹਾਂ ਕੀ ਬਰਤਨ ਨਾਮ ਸੰਤ ਜਿਨ੍ਹਾਂ ਕੈ ਮਨ ਵਿਸ਼ਰਾਮ।

ਹਰ ਨਾਮ ਜਪਤ ਕਾ ਪਰੈ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਬੇਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ।

ਸੁਣ ਸਮਾਧ ਨਾਮ ਰਸਮਾਤੇ ਆਠ ਪਹਿਰ ਹਰ ਹਰ ਜਪੈ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੀ ਤਰੇ ਪਾਰ ਜਾਤੇ ਹੋ ਹਰ ਕੋ ਨਾਮ ਕੇ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿਦ ਵਸਾਏ ਸੰਤ ਪ੍ਰਤਾਪ ਦੁਰ ਸਭ ਨਸਾਏ ਸੰਤ ਕਸੰਗ ਵੜ ਭਾਗੀ ਪਾਈਏ ਸੰਤ ਕਿਸੇ ਵਾ ਨਾਮ ਧਿਆਈਏ ਨਾਮ ਤੁਲ ਕਛ ਵਰਣ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਿਨ ਕੋਈ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਬੁਖਿਆ ਨੂੰ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਰਮਤ ਦੇਹ ਪਿਰਿਆ ਅਨਕ ਪ੍ਰਕਾਰ ਕੀ ਬਹੁ ਜਤਨਾ ਪੁੰਨ ਦਾਨ ਹੋਮੈ ਬਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ

ਸਪੀਸਰ ਥੀਵੈ ਅਗਨਵਾਇ ਹੋਮਤ ਪ੍ਰਾਣ ਕਨਕ ਅਸਭ ਹੈਵਰ ਭੂਮਦਾਨ ਨਿਉਲੀ ਕਰਮ ਕਰੈਬੋ ਆਸਨ ਜੈਨ ਮਾਰ ਸੰਜਮ ਅਸਾਧੁ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਹੋਮੈ ਮਹਿਲ ਨ ਜਾਵੈ ਹਰ ਕੇ ਨਾਮ ਸੰਸਕ੍ਰਿਤ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਸ਼ ਚੁਟਾਏ ਗਰਭ ਮਨ ਮਨ ਤੇ ਹੁਟਾਏ ਸੋਚ ਕਰੈ ਦਿਨ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹ ਕੋ ਬੋ ਸਾਧ ਨ ਕਰਾਈ ਮਨ ਤੇ ਵਿਖਣ ਕਬੂਟਰੈ

ਅਨਕ ਯਤਨ ਕਰ। ਤ੍ਰਿਸ਼ਨ ਨ ਧਰਾਪੈ ਭੇਖ ਅਨੇਕ, ਅਨਕ ਨਹੀਂ ਬੁਝਾਈ ਕੋਟ ਪਾਪ ਦੁਰਗਹਨੀ ਸਿਜਾਏ। ਛੂਟ ਨਾਹੀ ਉਹ ਪਿਆਲੋ, ਮੋਹਿ ਬਿਆਪੈ ਮਾਇਆ ਜਾਲ, ਅਵਰ ਕਰਤੂ ਸਗਲੀ ਜਮ ਡਾਂਡਾਏ। ਗੋਬਿੰਦ ਭਜਨ ਬਿਨ

ਮਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ। ਜੇ ਕੋ ਆਪਣੀ ਸੋਭਾ ਲੋਰਾਏ ਸਾਧ ਸੰਗ ਇਹ ਹੋਮੈ ਛੋਰਾਏ। ਜੇ ਕੋ ਜਨਮ ਮਰਨ ਤੇ ਡਰਾਏ ਸਾਧਨਾ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ। ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਟ ਅਮਾਨ। ਆਪਸ ਕਉ ਜੋ ਜਾਣਾ ਨੀਚਾ ਸੋ ਗਣੀਆ ਸਭ ਤੇ ਉੱਚਾ। ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸ੍ਰਿਸ਼ਟ ਸਾਧਨਾ।

ਆਪੇ ਆਪਣ ਸੰਗ ਆਪ ਰਵਰਾਤੇ। ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰਣ ਜਾਣ ਸਕੋਏ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮਹਿ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਗਲ ਉਦਮ ਮਹਿ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ।

ਦਿਓ ਭਰ ਜੋ ਮਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਕ ਸੈਨ ਮੁਖ ਅਪਿਆਓ ਬੈਠ ਕੋ ਦੈਨੋ ਇਹੋ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ ਲਿਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਣਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਧ ਬਸਾ

ਸੋ ਦੂਰ ਪੁਰਾਣਾ ਛੋੜ ਜਾਏ ਤਿਸਕਾ ਸ਼ਰਮ ਕਰਾਏ ਸੰਗ ਸਹਾਈ ਤਿਸ ਪਰ ਹਰਾਏ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਪਸਮ ਸੰਗ ਹੋਏ ਅੰਧ ਕੂ ਮਹਿ ਪਤਤ ਬਿਕਰਾਲ ਨਾਨਕ ਕਰ ਲਿਹੁ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰੈ ਕਰੈ ਦਿਨ ਰਾਤ ਬਾਹਰ

ਬਿਰਨਾਵੈ ਪਤ ਜਾਏ ਅਸ਼ਟਪਦੀ। ਦਸ ਬਸਤੂਲੇ ਪਛ ਪਾਵੈ, ਇੱਕ ਬਸਤ ਕਾਰਨ ਵਿਖੋਟ ਗੁਆਵੈ। ਏਕ ਭੀ ਨਾ ਦੇ ਦਸ ਭੀ ਹਿਰ ਲਈ, ਤੋ ਮੂੜਾ ਕਹੋ ਕਹ ਕਰੇ। ਜਿਸ ਠਾਕਰ ਸਿਉ ਨਾਹੀ ਚਾਰਾ, ਤਾਕੂ ਕੀ ਜੈ ਸਦ ਨਮਸਕਾਰਾ। ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਮੁਠਾ। ਜਿਸ ਜਨੇ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ।

ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸਵਾਸ ਨ ਹੋਵੈ। ਜਿਸਕੀ ਬਸਤ ਤੁਸੀਂ ਆਗੈ ਰੱਖੈ, ਪ੍ਰਭ ਕੀ ਆਗੈ ਮਾਨੈ ਮਥੈ, ਉਸਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਨਕ ਭਾਤ ਮਾਇਆ ਕੇ ਹੇਤੋ, ਸਰ ਪਰ ਹੋਵਤ ਜਾਨ ਅਨੇਤੋ, ਬਿਰਖ ਕੀ ਛਾਇਆ ਸਿਮਰੰਗ ਲਾਵੈ, ਉਹ ਬਿਨ ਸੈ ਉਹ ਮਨ ਪਛਤਾਵੈ। ਜੋ ਦਿਸਾ ਸੁਚਾਲਣ ਹਾਰੂ, ਲਾਪਟ ਰਹਿਉ ਤਹ ਅੰਧ ਬੰਧਾਰੂ, ਬਟਾਉ ਸਿਉ ਜੋ ਲਾਵੈ ਨੇਹੇ, ਤਾਕੂ ਹਾਥ ਨੇ ਆਬਦ ਕੇਹੇ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਤਨ ਧੰਡ ਕੁਟੰਬ ਸਬਾਇਆ, ਮਿਥਿਆ ਹੋ ਮੈਂ ਮਮਤਾ ਮਾਇਆ।

ਥਾਨ ਸੁਨੰਤਰ ਹਸਮਾਈ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੁਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ ਇਤਿ ਠਾਕੁਰ ਕੋ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧ ਤਨ ਲਾਵੈ ਇਤਿਸ ਕੋ ਸਿਮਰਤ ਪਰਮਗਤ ਪਾਵੈ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਉ ਆਠ ਪੈਰ ਸਿਮਰੋ ਤਿਸ ਰਸਨਾਉ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆ ਮਨ ਯੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆ ਕਤਵਰ ਨਿਭਾਵੈ ਜਿਹ ਪ੍ਰਸਾਦ ਸੁਖ ਸਹਿ ਸਵੀਜੈ ਮਨ ਆਠ ਪਹਿਰ ਤਾਕਾ ਜਸ ਗਾਵੀਜੈ ਜਿਹ ਪ੍ਰਸਾਦ ਤੁਜ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੂ ਰਹਿਤਾ ਧਰਮ ਮਨੁਸ ਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦੁਰਗਹ ਮਾਨ ਪਾਵੈ ਨਾਨਕ ਪਾਸੇ ਤੀਕਰ ਜਾਵੈ ਜੇ ਪ੍ਰਸਾਦ

ਸੋਪ੍ਰਭ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣਹੈ ਕਰਨਾਦ ਜੇ ਪ੍ਰਸਾਦ ਪੀਖੈ ਬਿਸਮਾਦ ਜੇ ਪ੍ਰਸਾਦ ਬੋਲਾ ਹੈ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਾਸੀ ਬਸਨਾ ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਾਹ ਸਮਾਵੈ ਐਸਾ ਪ੍ਰਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਪ੍ਰਗਟ ਸੰਸਾਰੂ ਤਿਸ ਪ੍ਰਭ ਕੋ ਮੂਲ ਨਾਮਨ ਹੁਮਸਾਰੂ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸਾ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚੂ ਰੇ ਮਨ ਮੇਰੇ ਤੂੰ ਤਾ ਸੁਰਾਚੂ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾ ਜਪੈ ਸੋ ਨਾਵੋ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ।

ਸਰਵ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋ ਤੋ, ਸਾਧ ਸੰਗ ਮਲ ਸਗਲੀ ਖੋ ਤੋ, ਸਾਧਕ ਸੰਗ ਮਿਟੈ ਅੰਭਾਨੁ, ਸਾਧਕ ਸੰਗ ਪ੍ਰਗਟੈ ਸੁਗਿਆਨੁ, ਸਾਧਕ ਸੰਗ ਬੁਝ ਹੈ ਪਰਮ ਨੇਰਾ, ਸਾਧ ਸੰਗ ਸਭ ਹੋਤ ਨਵੇਰਾ, ਸਾਧਕ ਸੰਗ ਪਾਏ ਨਾਮ ਰਤਨੁ, ਸਾਧਕ ਸੰਗ ਉਪਰ ਸਾਧਕ ਸੰਗ ਏਕ ਉਪਰ ਜਤਨੁ, ਸਾਧ ਕੀ ਮਹਿਮਾ ਵਰਣੈ ਕੌਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਪ੍ਰਮਾਹਿ ਸਮਾਨੀ। ਸਾਧਕ ਸੰਗ ਗੋਚਰ ਮਿਲੈ, ਸਾਧਕ ਸੰਗ ਸਦਾ ਪ੍ਰਫੁਲੈ, ਸਾਧਕ ਸੰਗ ਆਵੈ ਹੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ

ਸਾਧਕ ਸੰਗ ਨਾਹੀ ਹੋ ਤਾਪ, ਸਾਧਕ ਸੰਗ ਤਜਾ ਸਭ ਆਪ, ਆਪੇ ਜਾਣੈ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਾਨੇ ਆਈ। ਸਾਧਕ ਸੰਗ ਨਾ ਕਬਹੂ ਧਾਵੈ, ਸਾਧਕ ਸੰਗ ਸਦਸਕ ਪਾਵੈ, ਸਾਧ ਸੰਗ ਬਸ ਅਗੋਚਰਲਾ ਹੈ, ਸਾਧੂ ਕੈ ਸੰਗ ਅਜਰ ਸਹੈ। ਸਾਧਕ ਸੰਗ ਬਸੈ ਥਾਨ ਉਚਾਏ, ਸਾਧੂ ਕੈ ਸੰਗ ਮਹਿਲ ਪਹੁੰਚਾਏ, ਸਾਧਕ ਸੰਗ ਦ੍ਰਿੜਾ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ। ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੁ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧਕ ਸੰਗ ਨਹੀਂ ਕਛ ਘਾਲ, ਦਸਨ ਭੇਟ ਹੋਤ ਨਿਹਾਲ, ਸਾਧਕ ਸੰਗ ਕਲੂਖਤ ਹਰਾਏ, ਸਾਧਕ ਸੰਗ ਨਰਕ ਪਰ ਹੈ। ਸਾਧਕ ਸੰਗ ਈਹਾ ਊਹਾ ਸੁਹੇਲਾ, ਸਾਧ ਸੰਗ ਬਿਸਰਤ ਹਰਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਧ ਬਸੈ, ਨਾਨਕ ਉਦਰੈ ਸਾਧ ਸੁਣ ਰਸੈ। ਸਾਧਕ ਸੰਗ ਸਰੋ ਹਰ ਨਾਓ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਮਨ ਤੇ ਬਿਸਰਾਏ, ਸਰਫ ਸਾਧ ਸੰਗ ਸਰਪਣ ਨਿਸਤਰੈ।

ਸਾਧ ਸੰਗਤ ਭਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧ ਕੀ ਮਹਿਮਾ ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੁਭਾ ਕਾ ਨਾਹੀ ਅੰਤ।

ਸਾਧਕ ਸੇਵਾ ਊਚ ਤੇ ਉੱਚੀ, ਸਾਧਕ ਸੇਵਾ ਮੂਚ ਤੇ ਉੱਚੀ, ਸਾਧਕ ਸੇਵਾ ਸਾਧ ਬੁਨਿਆਈ, ਨਾਨਕ ਸਾਧ ਪ੍ਰਭੇ ਨ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਨ ਅਪੇਖਾ ਇਕ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪੋ, ਜੈਸੇ ਜਲ ਮਹਿ ਕਮਲ ਅਲੇਪੋ, ਬ੍ਰਹਮ ਗਿਆਨੀ ਸਦਾ ਨਿਰਦੋਖੋ, ਜੈਸੇ ਸੂਰ ਸਰਬ ਕੋ ਸੋਖੋ।

ਤੇ ਨਿਮਲਾ ਜੈਸੇ ਮੈਲ ਨ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸੁ ਜੈਸੇ ਧਰੋ ਪਰੇ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਹੀਂ ਅਭਮਾਨ ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣਾ ਹੈ ਸਭ ਦੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਕੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਬਰਸੀ।

ਰਾਸ਼ਟਰਪਤੀ ਮਿਥਿਆ ਨਾਹੀ ਰਸਨ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਰਤ੍ਰੈ ਰੂਪ ਨ ਪੇਖੈ ਨੇਤਰ ਸਾਧਕੀ ਟਹਿਲ ਸੰਤ ਸੰਗੇਤ ਕਰਨ ਸੁਣਾਈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕਉ ਮੰਦਾ ਗੁਰਪ੍ਰਸਾਦ ਵਿਖੇ ਅੰਗ ਪਰ ਹਰਾਈ ਮਨ ਕੀ ਬਾਸਨਾ ਮਨ ਤੇ ਟਰਾਏ ਇੰਦਰੀ ਜਿੱਤ ਪੰਜ ਦੋਕ ਤੇ ਰਹਿਤ ਨਾਨਕ ਕੋਟ ਮੱਧੇ ਕੋ ਐਸਾ ਅਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਹੋਏ ਤੇ ਭਿੰਨ ਕਰਮ ਕਰਤ ਹੋ ਬੈਨੇ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛਾਈ ਕੇਵਲ ਭਗਤ ਕੀਰਤਨ ਸੰਗ ਰਾਚਾਈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਹੋ ਪਰ ਹੋਵਤ ਕਿਰਪਾਲ ਆਪ ਦ੍ਰਿੜ ਹੈ ਅਬਰਹਿ ਨਾਮ ਜਪਾਵੈ ਨਾਨਕ ਉਹ ਬੈਸਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਰ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ।

ਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਭੂ ਦੈ ਰਾਮ ਨਾਮ ਆਤਮ ਮੈਂ ਸੋ ਦੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਮਸਾਵੈ।

ਸਤਨਾਮ ਆਪੇ ਕਰਨ ਕਰਾਵਣ ਜੋਗ ਪ੍ਰਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਅਨਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੈ ਰੰਗ ਜੈਸੀ ਮਾਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਨਾਸ ਸਦਾ ਸਦਾ ਸਦਾ ਦਿਆਲੂ ਸਿਮਰ ਸਿਮਰ ਨਾਨਕ ਭਏ ਨਿਹਾਲੂ ਸਲੋਕ

ਰਾਕੇ ਨਾਨਕ ਸਬਦ ਪ੍ਰਭ ਕੈ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿਨ ਲਵਲਾਗੀ ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸੁ ਤਿਨ ਕੋ ਮਿਲਿਓ ਪ੍ਰਭ ਅਵਨਾਸੁ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪਸੁ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਮੰਡ ਹੈ।

ਭਾਤ ਪ੍ਰਭਤ ਹੀ ਪਰਮਹ ਸਮਤ ਤਾ ਕਾਂਤ ਨ ਜਾਣ ਕੋਈ ਆਪੇ ਆਪ ਨਾਮ ਨੂੰ ਨਾਨਕ ਪਰਸੋਈ ਕਈ ਕੋਟ ਪਾਪ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੈ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ।

ਨਗਨ ਜਗਦੀਸ਼ ਹੈ ਜੀਓ ਪਿੰਡ ਸਬਦ ਸਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆ ਬਣਾਈ ਨਾਨਕ ਜੀ ਵੈ ਦੇਖ ਵਡਾਈ।

ਮਹਾ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਤ੍ਰਿਵਾਲ ਕਬੂ ਹੋਏ ਬਹਿ ਬੜ ਰਾਜਾ ਕਬੂ ਪੇ ਖਾਰੀ ਨੀਚ ਕਾ ਸਾਜਾ ਕਬੂ ਅਪਕੀਰਤ ਮਹਿਆਵੈ ਕਬੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤਿਵ ਹੀਰਾ ਹੈ ਗੁਰਪ੍ਰਸਾਦ ਨਾਨਕ ਸੱਚ ਕਹੈ।

ਜੋਨ ਨੂੰ ਭਰਮੈ ਭਰਮੀਆ ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ ਜਿਉਂ ਪ੍ਰਭਾਵੈ ਤਿਵੈ ਨਚਾਵੈ ਜੋ ਭਾਵੈ ਸੋਈ ਹੋਏ ਨਾਨਕ ਦੂਜਾ ਅਵਰਣ ਕੋਏ ਕਬੂ ਸਾਧ ਸੰਗਤ ਉਪਾਵੈ ਉਸ ਸਥਾਨ ਤੇ ਬਹੁਰਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਿਨਾਸੇ ਮਨ ਤਨ ਨਾਮ ਰਤੇ ਇਕ ਰੰਗ ਸਦਾ ਮਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲਿਆ ਕਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ।

ਨਾਨਕ ਇਹਾਂ ਮੁਕਤ ਆਗਿਆ ਸੁਖ ਪਾਵੈ ਧਨਵੰਤਾ ਹੋਇ ਕਰ ਗਿਰਬਾਵੈ ਤ੍ਰਿਣ ਸਮਾਨ ਕਛ ਸੰਗ ਨ ਜਾਵੈ ਬਹੁ ਲਸਕਰ ਮਾਨੁਖ ਉਪਰ ਕਰਿਆਸੁ ਭਲ ਪਿਤਰਤਾ ਕਾ ਹੋਇ ਬਿਨਾਸ ਸਭ ਤੇ

ਮਾਨ ਸੋ ਜਾ ਨਾਨਕ ਦੁਰਗਹਿ ਪ੍ਰਵਾਨ ਕੋਟ ਕਰਮ ਕਰੈ ਹੂੰ ਧਾਰੀ ਸੰਪਾਵੈ ਸਗਲੇ ਵਿਸਤਾਰੀ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਪਰੇ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਦਰਵੈ ਹਰ ਦੁਰਗਹਿ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਲਿਆਵੈ ਸਰਬ ਕੀਰੇ ਨੂੰ ਜਾ ਕਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਾਬ ਲਗ ਜਾਣੈ ਮੁਤੇ ਕਛ ਹੋਏ ਤਬ ਕੋ ਸੁਖ ਨਾਹੀ ਕੋਏ

ਪਾਵੇ ਅਣਕ ਭੋਗ ਵਿਖਿਆ ਕੇ ਕਰਾਏ ਨਹਿ ਤ੍ਰਿਪਤਾ ਵੈ ਖਪ ਖਪ ਮਰਾਏ ਬਿਨਾ ਸੰਤੋਖ ਨਹੀਂ ਕੋ ਰਾਜਾ ਸੁਪਨ ਮਨੋਰਥ ਬਿਰਥੇ ਸਬਕਾ ਜਾਏ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾ ਬਣੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ।

ਮਰੈ ਨਾ ਬਿਨਸਿਆ ਬਹਿ ਨਾ ਜਾਏ, ਨਾਨਕ ਸਦ ਹੀ ਰਹਿ ਸਮਾਏ। ਆਪ ਉਪਦੇਸਾ ਸਮਝਾਇ ਆਪ, ਆਪੇ ਰਚਿਆ ਸਭ ਕਾ ਸਾਥ। ਆਪ ਕੀਨੋ ਆਪਣ ਵਿਸਥਾਰੂ, ਸਭ ਕਛ ਉਸਕਾ ਉਹ ਕਰਨ ਹਾਰ। ਉਸ ਤੇ ਭਿੰਨ ਕਾ ਹੋ ਕਿਛ ਹੋਏ, ਥਣ ਤਨੰਤਰ ਇੱਕ ਸੋਏ।

ਰਹਿਣ ਜਾਏ। ਸਤ ਸਤ ਸਤਿਪੁਰ ਸਵਾਮੀ ਗੁਰਪ੍ਰਸਾਦ ਕਿੰਨਾ ਵਿਖਿਆਨੀ, ਸੱਚ ਸੱਚ ਸਤ ਸਭ ਕੀਨਾ ਕੋਟ ਮਧੇ ਕਿਨਾ ਬਿਰਲਾ ਚੀਨਾ, ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ ਨਿਰ

ਸਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਾਹਰ ਬਾਹਰ ਅਵਤਾਰ ਅਸ਼ਟਪਦੀ ਸੰਤ ਕਾ ਦੁਖਨ ਯਾਰ ਜਾ ਘਟਾਏ ਸੰਤ ਕਾ ਦੁਖਨ ਜਮਤੇ ਨੀ ਛੁਟਾਏ ਸੰਤ ਕਾ ਦੁਖਨ ਸੁਖ ਸਭ ਜਾਏ ਸੰਤ ਕਾ ਦੁਖਨ ਨਰਕ ਮੈਂ ਪਾਏ ਸੰਤ ਕਾ ਦੁਖ ਮਤ ਹੋਏ ਮਲੀਨ ਸੰਤ ਕਾ ਦੁਖਨ ਸੁਖ ਬਾਤੇ ਹੀਨ ਸੰਤ ਕੇ ਹੱਥੇ ਕੋ ਰੱਖਾ ਨਾ ਕੋਏ ਸੰਤ ਕਾ ਦੁਖ ਨਿਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰਾਏ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤ ਕੇ ਦੁਖਨ ਕਾਗ ਜੋਨ ਲਵੈ ਸੰਤ ਕੇ ਦੁਖਨ ਸਰਪ ਜੋਨ ਪਾਏ ਸੰਤ ਕੇ ਦੁਖਨ ਤ੍ਰਿਗ ਜੋਨ ਕਿਰਮਾਏ ਸੰਤ ਕਾ ਦੁਖਨ ਤਿਸ ਨਾਮਾ ਜਲਾਏ ਸੰਤ ਕਾ ਦੁਖਨ ਸਭ ਕੋ ਛਲਾਏ ਸੰਤ ਕਾ ਦੁਖਨ ਤੇ ਸਭ ਜਾਏ ਸੰਤ ਕਾ ਦੁਖਨ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾ ਓਏ ਭੀਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨਪਾਈ ਸੰਤ ਕਾ ਨਿੰਦਕ ਮਹਾਂ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ

ਦੁੱਖ ਨਾਨਕ ਸੰਤ ਭਾਵੈ ਤਾਂ ਉਸ ਕਾ ਪੀਓ ਮੁਖ ਸੰਤ ਕਾ ਦੁਖੀ ਸਦਾ ਅਪਵਿੱਤੋ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਲ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੈ ਤਾ ਲੈ ਮਿਲਾਏ ਸੰਤ ਕਾ ਦੁਖੀ ਆਦਿ ਬੀਤੇ ਟੁੱਟੈ ਸੰਤ ਕਾ ਦੁਖੀ ਕਿਤੈ ਕਾਰ ਨ ਪਹੁੰਚੈ ਸੰਤ ਕੇ ਦੁਖੀ ਕੋ ਦਿਆਨ ਪਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਣ ਵੀ ਜਾਪੇ ਹੀ ਖਾਹੇ ਸੰਤ ਕਾ ਦੁਖੀ ਕੋ ਆਪਣਾ ਰਾਖਣ ਹਾਰ ਨਾਨਕ ਸੰਤ ਭਾਵੈ ਤਾ ਲੈ ਉਬਾਰੂ ਸੰਤ ਕਾ ਦੁਖੀ ਇਉਂ ਬਿਲ ਲਾਏ ਜਿਉਂ ਜਲ ਬਿਹੂਨ ਮੱਛਲੀ ਤੜਫੜਾਏ

ਰੂਪ ਹੋਏ ਜਾਏ ਸੰਤ ਕੋ ਦੁਖੀ ਕੁਦਰ ਗਹਿ ਮਿਲਾ ਸਜਾਏ ਸੰਤ ਕਾ ਦੁਖੀ ਸਦਾ ਸਕਾਈ ਹੈ ਸੰਤ ਕਾ ਦੁਖੀ ਨਾ ਮਰਨ ਨਾ ਜੀਵਾਈ ਹੈ ਸੰਤ ਕੇ ਦੁਖੀ ਕੀ ਪੂਜਾ ਨਯਾ ਸਾ ਸੰਤ ਕਾ ਦੁਖੀ ਉੱਠ ਚਲਾ ਨਿਰਾਸਾ ਸੰਤ ਕਾ ਦੁਖ ਨ ਸੰਤ ਕਾ ਦੁਖ ਨ ਤੁਸ਼ਟਕ ਹੋਏ ਜੈਸਾ ਭਾਵ

ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਲਾਗੈ ਕੋਏ। ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ। ਨਾਨਹੁ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸਾ ਸਭ ਸੰਗ। ਚਰਨ ਚਲੋ ਮਾਰੂ ਗੋਬਿੰਦੋ, ਮਿਟੈ ਪਾਪ ਜਬੀਏ ਹਰ ਬਿੰਦ। ਕਰ ਹਰ ਕਰਮ ਸ੍ਰਵਣ ਹਰ ਕਥਾ, ਹਰ ਦਰਗਹਿ ਨਾਨਕ ਊਜਲ ਮੱਥਾ।

0: ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਤੇ ਸੁਖੀ ਏਕੋ ਏਕ ਏਕ ਪਛਾਣੈ ਏ ਤੁਤ ਕੀ ਉਹ ਸੋਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨਹ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਝ ਹੈ ਤਿਸ ਕੀ ਜਾਣੋ ਤਿਸ ਨਾਮ ਬੁਝ ਹੈ ਸਾਧ ਸੰਗ ਹਰ ਹਰ ਜਸ ਕਹਿ ਤੋ ਸਭ ਰੋਗ ਤੇ ਉਹ ਹਰਜਨ ਰਹਿ ਤੋ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਿਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੁੱਖ ਨਾਨਕ ਤੁਸਾ ਨਾ ਲਾਗਿਆ ਦੁਖ ਜਿਸ ਕਉ ਹਰ ਪ੍ਰਭ ਮਨ ਚਿਤਿਆ ਵੈ ਸੋ ਸੰ ਸੋਹਿਲਾ ਨਹੀਂ ਦਿਲਾਵੈ ਜਿਸ ਪ੍ਰਭ ਆਪਣੀ ਕਿਰਪਾ ਕਰਾਏ ਸੋ ਸੇਵਕ ਕਉ ਕਿਸ ਤੇ ਡਰਾਏ ਜੈਸਾ ਸਾ ਤੈਸਾ ਦਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧ ਸੀਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਸਭ ਸਭ ਕਿਛ ਮੂਲ ਨਾਨਕ ਸੋ ਸੁਖ ਸੋਈ ਅਸਤੂਲ ਨਹਿ ਕਿ ਜਨਮੈ ਨਾ ਕਿਛ ਮਰਾਏ ਆਪਣ ਚਣ ਤੇ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ
1: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪ ਥਾਪ ਅਬਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਲਖ ਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਬਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਪਹੀ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਬੜ ਭਾਗੈ ਨਾਮ ਜਪਤ ਪਾਵਹਿ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹਿ ਸਮਾਏ ਹੋਏ ਸੁਖ ਨਿਧਾਨ ਹੁਣ ਹੂ ਬਣ ਆਈ ਆਪਸ ਕਉ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਨਹਾਰ ਜਾ ਕੈ ਸਿਮਰਨ ਉਦਰੀ ਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਰੂਟੀ ਗੰਢਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹਿ ਰੇ ਮਨ ਮੇਰੇ ਸਦਾ ਹਰ ਜਾਪ ਅਬਿਨਾਸੀ ਪ੍ਰਭ ਆਪੇ ਆਪ ਆਪਣ ਕੀ ਆ ਕਛੂ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਾਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋਹੈ ਤਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕਿਛ ਤਿਸ ਕਾ ਦੀਆ ਦਰਬੈ ਆਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਨੈ ਗਾਵਾਰ ਜਿਸ ਗੁਰ ਪ੍ਰਸਾਦ ਤੂਟੈ ਹਉ ਰੋਗ ਨਾਨਕ ਸੋ ਜਨ ਸਦਾ ਰੋਗ ਜਉ ਮੰਦਰ ਕਉ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨ ਹੈ ਸੁਥੰਮਨ ਜਉ ਪਾਖਾਣ ਨਾਵ ਚੜਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਬਿਗਾਸ ਜੋ ਮਹਾਉ ਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰਹਿ ਜਾਨ ਕੌਣ ਬਸਤ ਆਈ ਤੇਰਾ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਸੇ ਤੀ ਘਰ ਜਾਹੇ ਜਿਸ ਵੱਖਰ ਕਉ ਲੈਨ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾ ਜਬ ਮਾਨ ਲੇਹੋ ਮਨਮੋਲ ਰਾਮ ਨਾਮ ਹਿਰਦੇ ਮਹਿਤੋਲ ਲਾਦ ਖੇ ਪਸੰਤ ਹੈ ਸੰਗ ਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮਖੂ ਜਲ ਹਰ ਦਰਗਹਿ ਸੋਏ ਇਹ ਵਾਪਾਰ ਬਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰੈ ਚਰਨ ਸਾਧਕੇ ਧੋਏ ਧੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕੀ ਧੂਰ ਕਰ ਹੋਏ ਸਨਾਨ ਸਾਧੂ ਪਰ ਜਾਈਐ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਤਰਸ ਚਾਖੈ ਓਟ ਗਹੀ ਸੰਤ ਹੈ ਦਰ ਆਇਆ ਸਰਬ ਸੂਖ ਨਾਨਕ ਦੇਹ ਪਾਇਆ ਮ੍ਰਿਤਕ ਕਉ ਜੀਵਾਲਨ ਹਾਰ ਭੁੱਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾ ਉਹ ਕਰਨਾ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤਿਹ ਲੋਏ ਜਾ ਕੈ ਹਿਰਦੈ ਏਕੋ

ਪਾਰ ਬ੍ਰਹਮ ਜੇਨਾ ਸੱਚ ਕਰ ਜਾਤਾ ਨਾਨਕ ਸੋ ਜਾਨਾ ਸੱਚ ਸਮਾਤਾ ਸਲੋਕ ਰੂਪ ਨਰੇਖ ਨ ਰੰਗ ਕੇਸ਼ ਤ੍ਰਿਹੋ ਗੁਣ ਤੇ ਪ੍ਰਭ ਭਿੰਨ ਤੇ ਸਭ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮਹਿਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸਤੇ ਪਰਾ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਊਗਾ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨ ਜਨ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਹੈ ਘਰ ਤਾ ਕੈ ਰਾਜ ਮਹਿਰਾਜ ਜੋਗ ਮਹਿ ਜੋਗੀ ਤਪ ਮਹਿ ਤਪੀਸਰ ਗ੍ਰਹਿਸਤ ਮਹਿ ਭੋਗੀ ਧਿਆਏ ਧਿਆਏ ਭਗਤਾ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਨੈ ਪੂਤ ਸਗਲ ਪਰੋਹੀ ਆਪਣਾ ਸੂਤ ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਧਿਆ ਵਹਸੇ ਇਹੋ ਗੁਣ ਮਹਿ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈ

ਅਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੈ ਕੀ ਆ ਨਾਨਕ ਜੋ ਤਿਸ ਪਹਾਵੈ ਸੋ ਵਰਤੀ ਆ ਬਿਸਮਨ ਬਿਸਮ ਭਏ ਬਿਸਮਾਤ ਜਿਨ ਬੂਝਿਆ ਤਿਸਾਇਆ ਸੁਆਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਕਾਟਣ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕ ਲਿਵ ਲਾਗੀ

ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦਾ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕਰ ਹਿਰਦਾ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾ ਕੋ ਭਿੰਨ ਨਾ ਕਹਿ ਨਾ ਜਾਈ ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਨੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਸ ਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕਉ ਦੇ ਵਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਾਤ ਰਾਖੈ ਤਾਂ ਕਿ ਗਤ ਮਿਤ ਕੋਇ ਨ ਲਾਖੈ ਪ੍ਰਭ ਕੇ ਸੇਵਕ ਕਉ ਕੋ ਨ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀਕੀ ਚੀਰੀ ਮਹਿ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸ ਨ ਕਾਢਤ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਪਹਾਤ ਤਿਸਕੇ ਕਰਤਬ ਬਿਰਥੇ ਜਾਤ ਮਾਰੈ ਨ ਰਾਖੈ ਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕੇ ਸ਼ਬਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤਨ ਨਾਮੈ ਨਾਮ ਸਮਾਨੇ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲਹੁ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣਾ ਜਨ ਕੀ ਨੀਂਦਾਤ ਕਰਹਿ ਭਗਤਾਤਮ ਕੈ ਚਾਈ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋ ਆ ਹੋਵਤ ਸੋ ਜਾਨੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਇਕ ਨਾ ਜਾਨੋ ਆਠ ਪਹਿਰ ਪ੍ਰਭ ਬਸ ਹੈ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵ ਹੈ ਤਿਸ ਕੈ ਦਰਸ ਸਭ ਪਾਪ ਮਿਟਾਵ ਹੈ ਅਵਰ ਸਿਆਨਪ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਮਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜਾ ਹੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ

ਮਾਰਾ ਗੁਰ ਕਾ ਗ੍ਰਹਿ ਸੇਵਕ ਜੋ ਰਹਾ ਗੁਰ ਕੀ ਆਗਿਆ ਮਨ ਮਹਿ ਸਹਾ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵਿਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ।

ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਵਰ ਕੀ ਗਤ ਜਾਨੈ। ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ, ਅਨਕ ਬਾਰ ਗੁਰ ਕਉ ਬਲ ਜਾਉ। ਸਰਬ ਨਿਧਾਨ ਜੀ ਕਾ ਦਾਤਾ, ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਜਨ ਜਨ ਮਹਿ ਪਾਰ ਬ੍ਰਹਮਾ, ਇਹ ਕਹਿ ਆਪ ਨਹੀਂ ਕਛ ਭਰਮਾ। ਸਹਿਸ ਸਿਆਣਪ ਲਇਆ ਨਾ ਜਾਈਐ, ਨਾਨਕ ਐਸਾ ਗੁਰ ਵਡਭਾਗੀ ਪਾਈਐ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹ ਗਵੇ। ਸੁਨ ਕਰ ਬਚਨ ਕਰਨਾ ਆਗਾਨੇ, ਮਨ ਸੰਤੋਖ ਆਤਮ ਪਤੀ ਆਨੇ। ਪੂਰਾ ਗੁਰ ਆਖਿਓ ਜਾ ਕਾ ਮੰਤ੍ਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਈ ਮਿਲਾਏ। ਜਿਹ ਬਾਇਕ ਉਸਤਤ ਅਨੇਕ, ਸਤਿਪੁਰਖ ਪੂਰਨ ਵਿਵੇਕ। ਆਹੂ ਬੋਲਨ ਪਹੁੰਚਤ ਪ੍ਰਾਣੀ, ਅਗਮਾ ਗੋਚਰ ਪ੍ਰਭ ਨਿਰਬਾਨੀ। ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨ ਪਾਈ। ਅਨਕ ਭਗਤ ਬੰਧਨ ਨਿਤ ਕਰਹਿ, ਚਰਨ ਕਮਲ ਹਿਰਦੈ ਸਿਮਰਹਿ। ਸਾਧ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਉਸ ਪੁਰਖ ਕਾ ਨਾਹੀ ਕਦੇ ਬਿਨਾਸ਼, ਜਾ ਕੈ ਮਨ ਪ੍ਰਗਟੇ ਗੁਣ ਤਾਸ। ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕਉ ਦੇ। ਮੋਹ ਮਾਇਆ ਕੈ ਸੰਗ ਨ ਲੇ, ਪਾ ਮਨ ਮਹਿ ਰਾਖੈ ਹਰ ਹਰੇਕ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ। ਤਪਤ ਮਾਹੇ ਠਾਂਡ ਵਰਤਾਈ, ਅੰਧ ਭਇਆ ਦੁਖ ਨਾਠੇ ਭਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਭਉ ਚੂਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ। ਜਿਸ ਕਾ ਸਾ ਤਿਨ ਕਿਰਪਾ ਧਾਰੀ, ਸਾਹ ਸੰਗ ਜਪ ਨਾਮ ਮੁਰਾਰੀ। ਥਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸ੍ਰਵਨ। ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਿਨ ਸਗਲੀ ਮੋਹੀ। ਆਪਣੇ ਚਰਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਉਤਪੋਤ ਰਵਿਆ ਰੂਪ ਰੰਗ, ਭਇ ਪ੍ਰਗਾ ਸਾਧਕੈ ਸੰਗ। ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ। ਸਲੋਕ ਸਾਥ ਨਾ ਚਾਲੈ ਬਿਨ ਭਜਨ, ਬਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰਹੋ ਵਿਚਾਰ, ਏਕ ਸਿਮਰ ਨਾਮ ਆਧਾਰ। ਅਵਰ ਉਪਾਵ ਸਭ ਮੀਤ ਬਿਸਾਰਹੋ, ਚਰਨ ਕਮਲ ਰਿਧ ਮਹਿ ਉਰਧਾਰਹੋ। ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਵਥ। ਇਹੋ ਧਨ ਸੰਚ ਹੋਵਹੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ। ਏਕ ਆਸ ਰੱਖ ਹੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ। ਜਿਸ ਧਨ ਕਉ ਚਾਰ ਕੁੰਟ ਉਠਤਾਵਹਿ, ਸੋ ਧਨ ਹਰ ਸੇਵਾ ਤੇ ਪਾਵਹਿ। ਜਿਸ ਸੁਖ ਕਉ ਨਿਤ ਬਾਛਹਿ ਮੀਤ, ਸੋ ਸੁਖ ਸਾਧੂ ਸੰਗ ਪਰੀ। ਜਿਸ ਸੋਭਾ ਕਉ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ। ਅਨਕ ਪਾਵੀ ਰੋਗ ਨ ਜਾਏ, ਰੋਗ ਮਿਟੈ ਹਰਾਬ ਖੁਦ ਲਾਏ। ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ। ਮਨ ਪ੍ਰਬੁੱਧ ਹੋ ਹਰ ਕੈ ਨਾਏ, ਦਹਿ ਦਿਸ ਧਾਵ ਤੇ ਆਵੈ ਠਾਏ। ਤਾ ਕਉ ਬਿਘਨ ਨ ਲਾਗੈ ਕੋਏ, ਜਾ ਕਰ ਹਿਰਦੈ ਬਸੈ ਹਰ ਸੋਏ। ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਭਉ ਬਿਨ ਸੈ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ। ਤਿਤ ਘਰ ਜਾਏ ਬਸੈ ਬਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ। ਤਤ ਵਿਚਾਰ ਕਹੈ ਜਨ ਸਾਚਾ, ਜਨ ਮਰੈ ਸੋ ਕਾਚੋ ਕਾਚਾ। ਵਾ ਗਮਨ ਮਿਟੈ ਪ੍ਰਭ ਸੇਵਾ, ਤਿਆਗ ਸਰਨ ਗੁਰਦੇਵ। ਔਰਤਨ ਜਨਮ ਕਾ ਹੋਏ।

ਏਕ ਸਿਮਰੇ ਕੋ ਮਨ ਆਹੇ। ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ, ਏਕ ਭਗਵੰਤ ਏਕੋ ਏਕ ਏਕ ਹਰਿ ਆਪ, ਪੂਰਨ ਪੂਰ ਰਹੇ ਪ੍ਰਭ ਵਿਆਪ, ਅਨਕ ਵਿਸਤਾਰ

ਹੀ ਫਿਰ ਜਾਪ ਅਸ਼ਟਪਦੀ ਜਬ ਕਾਰੇ ਹੋ ਕਾਸ਼ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸੰਵਾਦ ਤਬ ਬੈਰ ਵਿਰੋਧ ਕੇ ਸਸੰਗ ਕਮਾਤ ਜਬ ਇਸ ਕਾ ਵਰਨ ਚੇਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸ ਹੈ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮਾ ਤਬ ਮੋਹ ਕਹਾ ਕਿਸ ਹੋਵਤ ਭਰਮਾ ਆਪਣ ਖੇਲ ਆਪ ਵਰਤੀਜਾ ਨਾਨਕ ਕਰਨਾ ਹਾਰਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੋ ਕਿਸ ਕਉ ਗਨੀ ਜਬ ਏਕ ਹੈ ਹਰ ਅਗਮਾ ਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਕਤ ਕਹੋ ਕਿਤ ਠਾਏ ਜਬ ਆਪ ਹੈ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਣ ਚਲਤ ਆਪ ਕਰਨਾ ਹਾਰ ਨਾਨਕ ਠਾਕੁਰ ਅਗਮਾ ਪਾਰ ਬਿਨਾਸੀ ਸੁਖ ਆਪਣਾ ਸਨਾ ਤਹਿ ਜਨਮ ਮਰਨ ਕਹੋ ਕਹ ਬਿਨਾਸਨਾ ਜਬ ਪੂਰਨ ਕਰਤਾ।

ਮਾਏ ਤੁਮ ਤੇ ਭਿੰਨ ਨਹੀਂ ਕਛ ਹੋਏ। ਆਪਨ ਸੂਤ ਸਭ ਜਗਤ ਪਰੋਏ, ਜਾ ਕਹੋ ਪ੍ਰਭ ਜੀਓ ਆਪ ਬੁਝਾਏ। ਸਚ ਨਾਮ ਸੋਈ ਜਨ ਪਾਏ, ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭ ਤਾ ਕੈ ਹਾਥ, ਦੀਨ ਦਇਆਲ ਅਨਾਥ ਕੋ ਨਾਥ, ਜਿਸ ਰਾਖੈ ਤਿਸ ਕੋਈ ਨ ਮਾਰੈ, ਸੋ ਮੂਆ ਜਿਸ ਮਨ ਹੋ ਬਿਸਾਰੈ। ਤਿਸ ਤਾ ਜਬਰ ਕਹਾ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ। ਜੀ ਕੀ ਜੁਗਤ ਜਾ ਕੈ ਸਭ ਹਾਥ, ਅੰਤਰ ਬਾਹਰ ਜਨ ਹੋ ਸਾਥ।

ਨਾਲ ਆਪਣੇ ਕਰਤਬ ਜਾਣੈ ਆਪ, ਅੰਤਰਜਾਮੀ ਰਹਿਓ ਬਿਆਪ, ਪ੍ਰਤਪਾਲਾ ਜੀ ਅਨੁਭਵ ਭਾਤ। ਜੋ ਜੋ ਰਚਿਓ ਸੋ ਤਿਸਾ ਹਤਿਆਤ, ਜਿਸ ਭਾਵੈ ਤਿਸ ਲਈ ਮਿਲਾਏ, ਭਗਤ ਕਰਹਾ ਹਰ ਕੇ ਗੁਣ ਗਾਏ, ਮਨ ਅੰਤਰ ਵਿਸਵਾਸ ਕਰਮਾਨਿਆ, ਕਰਨਹਾਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰੇ ਕੈ ਨਾਏ, ਤਿਸ ਕੀ ਆਸ ਨ ਬਿਰਥੀ ਜਾਏ, ਸੇਵਕ ਕਉ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੈ ਮਨ ਬਸਿਆ ਨਿਰੰਕਾਰ, ਬੰਧਨ ਤੋਰ ਪਏ ਨਿਰਵੈਰ, ਅੰਦਨ ਪੂਜਾ ਗੁਰ ਕੇ ਪੈਰ, ਇਹ ਲੋਕ ਸੁਖੀ ਏ ਪਰਲੋਕ ਸੋਹੇਲੇ, ਨਾਨਕ ਹਰ ਪ੍ਰਭ ਆਪਹ ਮੇਲੇ, ਸਾਧ ਸੰਗ ਮਿਲ ਕਰਹੋ ਆਨੰਦ, ਗੁਣ ਗਾਵ ਹੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰਹੋ ਵਿਚਾਰ, ਦੁਰਲਭ ਦੇਹ ਕਾ ਕਰਹੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਨ ਤਰਨ ਕਾ ਇਹ ਸੁਆਓ, ਆਠ ਪਹਿਰ ਪ੍ਰਭ ਪੇਖੋ ਨੇਰਾ, ਮਿਟਾ ਗਿਆਨ ਬਿਨ ਸਹਿ ਅੰਧੇਰਾ, ਸੁਣ ਉਪਦੇਸ਼ ਹਿਰਦੈ ਬਸਾਵ ਹੋ, ਮਨ ਇੱਛੇ ਨਾਨਕ ਫਲ ਪਾਵ ਹੋ, ਹਾਲਤ ਪਲਤ ਦੋਏ ਲੇਹੋ ਸਵਾਰ, ਰਾਮ ਨਾਮ ਮੰਤਰ ਔਰ ਧਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸਾ ਤਿਸ ਸਾਚ ਪ੍ਰੀਖਿਆ।

ਸਕਾ ਬਿਸਰਾਮ ਸੁਨ ਸਮਾਦ ਅਨਹਤ ਤਹਿਨਾਦ ਕਹਿਣ ਨ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਬਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਹੈ ਪਾਰ ਬ੍ਰਹਮਾ ਜੈਸੀ ਆਗਿਆ ਤੈਸਾ ਕਰਮਾ ਪੌਣ ਪਾਣੀ ਬੈਸਨ ਪਰਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੁਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਨ ਸਿਮਰਿਤ ਮਹਿ ਦੇਖ ਸਸੀ ਅਰ ਸੂਰ ਨਖਿਅਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣ ਹੈ ਮੋਲ।

ਸਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮਾ ਸੰਤ ਜਨਾ ਕੈ ਹਿਰਦੈ ਸਭ ਧਰਮਾ ਸੰਤ ਜਨਾ ਸੁਨ ਹੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਮ ਨਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਭੀ ਓਹੀ ਨਾਨਕ ਦਰਸਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਜਿਸ ਭਾਵੈ ਤਿਸ ਕਰੇ ਵਿਸਥਾਰ ਜਿਸ ਭਾਵ ਤਿਸ ਭਾਵੈ ਤਾ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਈ ਮਿਲਾਏ ਕਮਨ ਨਿਕਟ ਕਮਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨਿਆ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਭੇਖਨ ਹਾਰਾ ਸਗਲ ਸਮਰੀ ਜਾ ਕਾ ਤਨਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਾ ਸੋ ਆਪ ਹੀ ਸੁਨਾ ਆਵਨ ਜਾਨ ਇੱਕ ਖੇਲ ਬਨਾਇਆ ਗਿਆਕਾਰੀ ਕੀਨੀ ਮਾਇਆ ਸਭ ਕੈ ਮਦ ਲਿਪਤੋ ਰਹਿ ਜੋ ਕਿਛ ਕਹਿਣਾ ਸੁਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਲੈ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰਾ ਕਹੋ ਕਿਨੈ ਕਛ ਕਰਾ ਆਪ ਭਲਾ ਕਰਤੂਤ ਅਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਉਤਕੋਤ ਆਪਨ ਸੰਗਰਾਚ ਤਾ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾ ਸੋਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤੇਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਹੈ ਸੁਆਓ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ

ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰਹੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਸਨਿਤ ਤਿਆਗ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ

ਗੋਪਾਲ ਦਾਮੋਦਰ ਦੀਨ ਦਇਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਇਕਾਇ ਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਮਲੀਕ ਲਾਲੇ ਹਿਰਤਨਾ ਸੁਨਤ ਕਮਾਵਤ ਹੋ ਤੋ ਉਧਾਰ ਆਪ ਤਰਾ ਲੋਕਾ ਹੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਧਰੇ ਤਿੰਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵਾ ਆਲ ਜੰਜਾਲ ਬੇਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭਧਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੈ ਅਮਨ ਜਾਨ ਹਰ ਧਨ ਖਾਟ ਚੱਲਾ ਜਨ ਸੋਏ ਨਾਨਕ ਜਿਸ ਹੈ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਭ ਨਿਧ ਬੁੱਧ ਗਿਆਨ ਸਰਬ ਤਹ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋ

ਬਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨਿਆ ਵੈ ਹਰ ਪ੍ਰਭ ਚੀ।

ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਹੀਆਂ ਰਾਗ ਰਤਨ ਪਰਿਵਾਰ ਪ੍ਰੀਆ ਸ਼ਬਦ ਗਾਉਣ ਆਈ ਆ ਸਬਦੋ ਤੰਗ ਆਵਹੋ ਹਰੀ ਕੇਰਾ ਮਨ ਜਿਨੀ ਵਸਾਇਆ

ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀ ਹੈ ਕਰਨਉ ਨਿਧਾ ਵਿਧਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਇ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਹਾਜ਼ਰਾ ਹਜ਼ੂਰ

ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹਿ ਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭੁਚੰਗੀਆਂ ਭੁਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ।

0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਾਰ ਬੋਲੋ ਜੀ
1: ਵਾਹਿਗੁਰੂ
0: ਪ੍ਰਿਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਜੇ ਤਾਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ

ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੋਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਰਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹਜ਼ੂਰ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਾਂ ਸ੍ਰੀ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਗਾਇਨ ਹੋਇਆ ਉਪਰੰਤ ਪਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਸਤਿਗੁਰੂ ਮਹਾਰਾਜ ਜੀਓ ਆਪ ਜੀ ਕੇ ਹਜ਼ੂਰ ਸਜ ਕੇ ਸੇਵਕਾਂ ਪਾਸੋਂ ਸ਼ਬਦ ਕੀਰਤਨ ਗਾਇਨ ਕਰਦਿਆਂ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਦਿਆਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਜੀ ਸਤਿਗੁਰੂ ਮਹਾਰਾਜ ਜੀ ਅੰਮ੍ਰਿਤ ਵੇਲੇ ਤੋਂ ਹੁਣ ਤੱਕ ਸਮੂਹ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਸੰਗਤ ਦੀਆਂ ਰਸਤਾਂ ਬਸਤਾਂ ਪ੍ਰੇਮ ਭੇਟਾਵਾਂ ਪ੍ਰਵਾਨ ਕਰ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਜੀਓ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸੇਵਾਦਾਰ ਪਰਿਵਾਰ ਭਾਈ ਰਣਜੀਤ ਸਿੰਘ ਜੀ ਥਿੰਦ ਵੱਲੋਂ ਆਪਣੀ ਪੋਤਰੀ ਸੱਚੇ ਪਾਤਸ਼ਾਹ ਜੀਓ ਅਤੇ ਸਵਰਗੀ ਭਾਈ ਇੰਦਰਪ੍ਰੀਤ ਸਿੰਘ ਜੀ ਵੱਲੋਂ ਆਪਣੀ ਸਪੁੱਤਰੀ ਬੱਚੀ ਐਂਬਰ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਆਪ ਜੀ ਦੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਹਨ ਸੱਚੇ ਪਾਤਸ਼ਾਹ ਜੀਓ ਅਤੇ ਅੱਜ ਦੇ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਹਨ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਕਰਦੇ ਹਨ ਸੱਚੇ ਪਾਤਸ਼ਾਹ ਜੀਓ ਭਾਈ ਇੰਦਰ ਜੀ ਇੰਦਰਪ੍ਰੀਤ ਸਿੰਘ ਜੀ ਅਰਦਾਸ ਬੇਨਤੀ ਜੋਦੜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਪੋਤਰੇ ਦੀ ਦਾਤ ਬਖਸ਼ਿਸ਼ ਕਰੋ ਜੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵਈ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵਈ ਸੱਚੇ ਪਾਤਸ਼ਾਹ ਜੀਓ ਆਪ ਜੀ ਰੋਗ ਸੋ ਕੇ ਮਿਟਈਆ ਦੂਧ ਪੂਤ ਕੇ ਦਿਵਈਆ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਸੇਵਕਾਂ ਦੀਆਂ ਕੀਤੀਆਂ ਸੇਵਾਵਾਂ ਨੂੰ ਆਪਣੇ ਦਰ 'ਤੇ ਪ੍ਰਵਾਨ ਕਰਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਸੱਚੇ ਪਾਤਸ਼ਾਹ ਭਾਈ ਇੰਦਰਪ੍ਰੀਤ ਸਿੰਘ ਜੀ ਸੱਚੇ ਪਾਤਸ਼ਾਹ ਪੋਤਰੇ ਦੀ ਦਾਤ ਬਖਸ਼ਿਸ਼ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਪੀੜ੍ਹੀ ਵਧਾਉਣੀ ਵੇਲ ਵਧਾਉਣੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਮਿਹਰਾਂ ਕਰਨੀਆਂ ਸੱਚੇ ਪਾਤਸ਼ਾਹ ਜੀਓ ਇਹਨਾਂ ਭਾਵਨਾਵਾਂ ਨੂੰ ਸੱਚੇ ਪਾਤਸ਼ਾਹ ਮੁੱਖ ਰੱਖਦੇ ਹੋ ਆਪ ਜੀ ਤੁਰਕੀ ਬਾਣੀ ਦਾ ਓਟ ਆਸਰਾ ਲਿਆ ਗਿਆ ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ ਭਾਵਨਾਵਾਂ ਸੰਪੂਰਨ ਕਰਨੀਆਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਨੂੰ ਸੇਵਕ ਪਰਿਵਾਰ ਵੱਲੋਂ ਸੁੰਦਰ ਪੁਛਾ ਕੇ ਭੇਟ ਕੀਤੇ ਗਏ ਹਨ ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਨ ਆਪ ਜੀ ਪੁਛਾਕੇ ਅੰਗੀਕਾਰ ਲੋਕ ਪਰਲੋਕ ਵਿੱਚ ਪੜਦੇ ਕਜਨੇ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਨੇਕ ਮਾਈਆਂ ਵਿੱਚ ਵਾਧੇ ਪਾਉਣੇ ਜੀਓ ਆਪ ਜੀ ਕੇ ਹਜ਼ੂਰ ਸੇਵਕ ਪਰਿਵਾਰ ਵੱਲੋਂ ਖਜ਼ਾਨਿਆਂ ਭੰਡਾਰਿਆਂ 'ਚ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਕਿਰਤਾਰਥ ਕਰੋ ਸੇਵਕ ਪਰਿਵਾਰ ਨੂੰ ਅਸੀਸ ਪ੍ਰਦਾਨ ਕਰੋ ਦੂਜੇ ਪੈਰ ਦੇ ਦਿਨ ਦੇ ਹਫ਼ਤਾਵਾਰੀ ਸੁੰਦਰ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ ਚੌਰ ਤਖ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁਈਰੀ ਵਿੱਚ ਅੰਮ੍ਰਿਤ ਵੇਲੇ ਤੋਂ ਭਰ ਰਹੀਆਂ ਹਾਜ਼ਰੀਆਂ, ਸਾਧ ਸੰਗਤ ਜੀ ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸਮਾਗਮ ਹਫ਼ਤਾਵਾਰੀ ਦੀਵਾਨ ਜੁਲਾਈ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਨੇ। ਉਹਨਾਂ ਨੇ ਕੌਮ ਦੀ ਖਾਤਰ ਸ਼ਹੀਦੀਆਂ ਪਾਈਆਂ, ਉਹਨਾਂ ਦੇ ਲਈ ਅੱਜ ਦੇ ਸਮਾਗਮ ਹੋਣ ਜਾ ਰਹੇ ਨੇ। ਕੋਟਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਗੁਰਬਾਣੀ ਦਾ ਨਿਹਾਲ ਕਰ ਰਹੇ ਨੇ। ਉਸ ਦੌਰਾਨ ਸਾਡੇ ਗੁਰੂ ਘਰ ਦੇ ਵਜ਼ੀਰ ਹਜ਼ੂਰੀ ਰਾਗੀ ਜਥੇ, ਜਿਨ੍ਹਾਂ ਨੇ ਸੰਗਤਾਂ ਨੂੰ ਅੰਮ੍ਰਿਤ ਵੇਲਾਸਾ ਦੀ ਵਾਰ, ਨਿਤਨੇਮ ਦੀਆਂ ਬਾਣੀਆਂ ਅਤੇ ਸੁਖਣੀ ਸਾਹਿਬ ਦੇ ਪਾਠ ਸਰਵਣ ਕਰਾਏ। ਸੁਖਣੀ ਸਾਹਿਬ ਦੇ ਪਾਠ ਦੀ ਸੇਵਾ ਭਾਈ ਰਣਜੀਤ ਸਿੰਘ ਜੀ ਸਿੰਧ ਪਰਿਵਾਰ ਵੱਲੋਂ ਆਪਣੇ ਪੋਤਰੀ ਦੀ ਅਮਰਬੀਰ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸੁਖਣੀ ਸਾਹਿਬ ਦੇ ਪਾਠ ਕਰਵਾਉਣੇ। ਗੁਰੂ ਮਹਾਰਾਜ ਕਿਰਪਾ ਕਰਨ, ਆਪਣੇ ਅੰਦਰੋਂ ਘਰੋਂ ਘਰ ਸਿੱਖੀ ਲੰਬੀ ਆਯੂ ਬਖਸ਼ਣ, ਪਰਿਵਾਰ ਨੂੰ ਇਸ ਤਰ੍ਹਾਂ ਹੀ ਗੁਰੂ ਘਰ ਦੀਆਂ ਸੇਵਾਵਾਂ ਕਰਨ ਦਾ ਬਲ ਬਖਸ਼ਣ। ਉਹਨਾਂ ਪਰਿਵਾਰ ਨੂੰ ਬੇਨਤੀ ਕੀਤੀ ਜਾਂਦੀ ਆ ਬੇਯੂ ਗੁਰੂ ਘਰ ਦੀ ਦਿੱਤੀ ਬਖਸ਼ਣ ਸਰੂਪੋਂ ਲੈਣ ਦੀ, ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਤੋਂ ਲੈਣ ਦੀ ਕਿਰਪਾਲਤਾ ਕਰਨ ਜੀ ਸਟੇਜ 'ਤੇ ਆ ਕੇ। ਬੁੱਧਵਾਰ ਨੂੰ ਮਾਤਾ ਕੀ ਬੀ ਇਸ ਸੰਘ ਬੀਬੀ ਵੱਲੋਂ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਗੁਰਪੁਰਬ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਸ਼ੁੱਕਰਵਾਰ ਨੂੰ ਭੋਗ ਪੈਣਗੇ। ਸੰਗਤਾਂ ਨੂੰ ਬੇਨਤੀ ਆਵਾ ਬਾਬਾ ਚੜ੍ਹ ਕੇ ਗੁਰਘਰ ਪਹੁੰਚ ਕੇ ਅਖੰਡ ਪਾਠ ਸਾਹਿਬ 'ਤੇ ਵੀ ਗੁਰੂ ਮਹਾਰਾਜ ਦੇ ਆਗਮਨ ਗੁਰਪੁਰਬ ਦੇ ਵਿੱਚ ਪਹੁੰਚ ਕੇ ਵੀ ਹਾਜ਼ਰੀਆਂ ਵੱਧ ਤੋਂ ਵੱਧ ਲਵਾਈਏ। ਬਾਕੀ ਜੋ ਕੈਂਪ ਬੱਚਿਆਂ ਦਾ ਕੈਂਪ ਚੱਲ ਰਿਹਾ, ਅੱਜ 1 ਵਜੇ ਉਹ ਕੈਂਪ ਇੱਥੇ ਸ਼ੁਰੂ ਹੋਵੇਗਾ ਦੁਬਾਰਾ। ਜੋ ਵੀ ਪ੍ਰੋਗਰਾਮ ਉਹਨਾਂ ਦਾ 1 ਵਜੇ ਤੋਂ ਲੈ ਕੇ 2-3 ਘੰਟੇ ਦਾ ਚਾਰਜ ਦਾ ਪ੍ਰੋਗਰਾਮ ਹੈ, ਉਹ ਇੱਥੇ ਗੁਰੂ ਘਰ ਹੋਣਾ ਹੈ। ਉਸ ਤੋਂ ਉਪਰੰਤ ਨੈਕਸਟ ਵੀਕ ਬੱਚਿਆਂ ਵੱਲੋਂ ਹੀ ਇਸ ਤਰ੍ਹਾਂ ਹੀ ਫਰਾਈਡੇ ਸੈਚਰਡੇ ਨੂੰ ਕੈਂਪ ਲਾਇਆ ਜਾ ਰਿਹਾ ਹੈ। ਸਾਨੂੰ ਉੱਥੇ ਹੀ ਪਹੁੰਚ ਕੇ ਵੱਧ ਤੋਂ ਵੱਧ ਹਾਜ਼ਰੀਆਂ ਲਵਾਉਣੀਆਂ ਚਾਹੀਦੀਆਂ ਨੇ। ਅਗਸਤ ਨੂੰ ਖਾਲਿਸਤਾਨ ਰਿਫੰਡਮ ਦੀਆਂ ਵੋਟਾਂ ਹਰਿਆਣਾ ਵਿਖੇ ਹੋਣ ਜਾ ਰਹੀਆਂ ਨੇ। ਸੰਗਤਾਂ ਨੂੰ ਬੇਨਤੀ ਆ ਉੱਥੇ ਵੀ ਪਹੁੰਚ ਕੇ ਆਪਣਾ ਯੋਗਦਾਨ ਪਾਉਣ ਦੀ ਕਿਰਪਾਲਤਾ ਕਰੋ ਜੀ। ਸੋ ਨਿਹਾਲ ਸ੍ਰੀ ਅਕਾਲ। ਜਨਰਲ ਬੋਡੀ ਦੀ ਮੀਟਿੰਗ 9 ਅਗਸਤ ਨੂੰ ਹੋਣ ਜਾ ਰਹੀ ਆ। ਕਿਸੇ ਵੀ ਪ੍ਰਾਣੀ ਨੇ ਆਪਣੇ ਗੁਰੂ ਘਰ ਦੇ ਪ੍ਰਬੰਧ ਵਾਸਤੇ ਜਾਂ ਜੋ ਨਵੀਂ ਬਿਲਡਿੰਗ ਬਾਰੇ, ਬੱਚਿਆਂ ਦੀ ਬਿਲਡਿੰਗ ਜੋ ਸਕੂਲ ਦੀ ਬਿਲਡਿੰਗ ਬਾਰੇ ਉਪਰਾਲਾ ਅਸੀਂ ਕਰ ਰਹੇ ਹਾਂ, ਉਹਦੇ ਬਾਰੇ ਕੋਈ ਵੀ ਆਪਣੇ ਵਿਚਾਰ ਦੇ ਰਹੇ ਹਾਂ ਅਤੇ ਉਹ ਆਪਣਾ ਨਾਮ ਮੈਨੇਜਰ ਸਾਹਿਬ ਕੋਲ, ਦਾਸ ਕੋਲ ਲਿਖਾ ਸਕਦੇ ਨੇ। ਵੀ ਬਾਅਦ ਲੇਟ 10 ਵਜੇ ਤੋਂ ਬਾਅਦ ਜੋ ਐਤਵਾਰ ਅਗਲੇ ਨੂੰ 10 ਵਜੇ ਤੋਂ ਨਾਂ ਕਿਸੇ ਦਾ ਨਹੀਂ ਲਿਆ ਜਾਵੇਗਾ, ਉਹ ਪਹਿਲਾਂ ਆਪਣਾ ਨਾਂ ਲਿਖਾ ਸਕਦੇ ਨੇ। ਉਸ ਦੇ ਅਹਿਸਾਸ ਨਾਲ ਆਪਣਾ ਜੋ ਸ਼ਡਿਊਲ ਬਣਾਇਆ ਜਾਵੇਗਾ। ਹੁਣ ਬੀਬੀ ਅੰਮ੍ਰਿਤਾ ਕੌਰ ਆਪ ਜੀ ਨੂੰ ਇੱਕ ਸ਼ਬਦ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਮਹਾਰਾਜ ਜੀ ਹਜ਼ੂਰੀ ਵਾਹਿਗੁਰੂ ਜੋਠ ਸਾਹਿਬ ਸਾਰੀ ਧੰਨਵਾਦੀਆਂ ਬੀਬਾ ਅੰਮ੍ਰਿਤਾ ਕੌਰ ਦੇ ਜਿਹਨੇ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਇਆ। ਆਉਣ ਵਾਲੇ ਐਤਵਾਰ ਨੂੰ ਜਨਰਲ ਬੋਡੀ ਮੀਟਿੰਗ ਜੋ 12 ਵਜੇ ਆਰੰਭ ਹੋਣੀ ਹੈ, ਕਿਸੇ ਵੀ ਪ੍ਰਾਣੀ ਨੇ ਆਪਣੇ ਵਿਚਾਰ ਦੇਣੇ ਹੋਣ, ਉਹ ਆਪਣੇ ਆਉਣ ਵਾਲੇ ਐਤਵਾਰ ਤੋਂ 10 ਵਜੇ ਤੋਂ ਪਹਿਲਾਂ ਆਪਣਾ ਨਾਂ ਲਿਖਾ ਸਕਦੇ ਨੇ। 10 ਵਜੇ ਤੋਂ ਬਾਅਦ ਕਿਸੇ ਦਾ ਵੀ ਨਾਂ ਨਹੀਂ ਲਿਆ ਜਾਵੇਗਾ। ਕਿਸੇ ਨੇ ਵੀ ਆਪਣੇ ਮੈਨੇਜਰ ਸਾਹਿਬ ਕੋਲ ਜਾਂ ਮੇਰੇ ਕੋਲ ਦਾਸ ਕੋਲ ਲਿਖਾ ਸਕਦੇ। ਆਉਣ ਵਾਲੀ ਐਤਵਾਰ ਦੇ ਲੰਗਰਾਂ ਦੀਆਂ ਸੇਵਾਵਾਂ ਅਵੇਲੇਬਲ ਨੇ। ਜੇ ਕੋਈ ਵੀ ਪਰਿਵਾਰ ਸੇਵਾ ਲੈਣੀ ਚਾਹੁੰਦਾ ਹੋਵੇ ਤਾਂ ਲੰਗਰਾਂ ਦੀ ਸੇਵਾ ਲੈ ਸਕਦੇ ਨੇ। ਜੇ ਪਰਿਵਾਰ ਆਪ ਸੇਵਾ ਨਹੀਂ ਕਰ ਸਕਦਾ, ਆਪਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਤਵਾਰ ਦੀ ਸੇਵਾ $2100 ਰੱਖੀ ਹੋਈ ਆ, ਅਤੇ ਸਚਮਚਵਾਰ ਦੀ $1100 ਦੀ ਸੇਵਾ ਵੀ ਆਪਾਂ ਦੇ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਨੇ। 16 ਅਗਸਤ ਨੂੰ ਜੋ ਆਪਣੇ ਕੌਮ ਦੀ ਹੱਕਾਂ ਦੀ ਖਾਤਰ ਖਾਲਿਸਤਾਨ ਰਿਫੰਡਮ ਦੀਆਂ ਵੋਟਾਂ ਹੋਣ ਜਾ ਰਹੀਆਂ ਨੇ ਅਡਿਆਨਾ ਵਿਖੇ, ਜੋ ਕੋਈ ਪੁਰਾਣੀ ਇੱਥੇ ਵੋਟਾਂ ਪਾਉਣ ਤੋਂ ਰਹਿ ਗਿਆ ਉਹ ਆਪਾਂ ਉੱਥੇ ਜਾ ਕੇ ਵੀ ਆਪਣੀ ਵੋਟ ਪਾ ਸਕਦੇ ਹਾਂ। ਕਿ ਜਿੰਨਾ ਚਿਰ ਕੌਮ ਨੂੰ ਆਜ਼ਾਦੀ ਨਹੀਂ ਮਿਲਦੀ, ਆਪਣਾ ਘਰ ਨਹੀਂ ਮਿਲਦਾ, ਇਹ ਆਪਣੇ ਨਾਲ ਇਸ ਤਰ੍ਹਾਂ ਹੀ ਵਧੀਕੀਆਂ ਹੋਣੀਆਂ ਰਹਿਣੀਆਂ ਨੇ। ਹੁਣ ਗੁਰੂ ਘਰ ਹੁਣ ਹਜ਼ੂਰੀ ਰਾਗੀ ਸਾਹਿਬ ਭਾਈ ਬਰਿਆਮ ਸਿੰਘ ਜੀ ਦਾ ਜਥਾ, ਭਾਈ ਜਰਨੈਲ ਸਿੰਘ ਜੀ ਦਾ ਜਥਾ 11:30 ਤੱਕ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੇ ਸਾਧ ਸਿੰਘ ਜੀ ਸਮੇਂ ਦੇ ਲਿਹਾਜ਼ ਨਾਲ ਜੱਥੇ ਵੱਲੋਂ ਕੀਰਤਨ ਦੀ ਸਮਾਪਤੀ ਹੋਈ ਹੈ ਜੀ। ਕੀਰਤਨ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਆਪ ਗੁਰੂ ਸੰਗਤ ਬਖਸ਼ਣ ਯੋਗ ਹੋ, ਆਸ ਰੱਖਦੇ ਹਾਂ ਆਪ ਗਲਤੀ ਨੂੰ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਤੰਤਾ ਯੋਗ ਹੋ ਆਪ ਸਾਰੇ ਜੋ ਕਿ ਤਨ ਤਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠ ਕੇ ਆਪ ਜੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਾਨੂੰ ਇਸੇ ਤਰ੍ਹਾਂ ਅੱਗੋਂ ਤੋਂ ਵੀ ਦੁਮਸਾ ਬਖਸ਼ਦਿਆਂ ਹੋਇਆਂ ਸਤਸੰਗਤ ਕਰਨ ਦੇ ਸਮੇਂ ਪ੍ਰਧਾਨ ਕਰਨ ਜੀ, ਜਿੰਨੇ ਵਿੱਚ ਸਤਸੰਗੀ ਸਤਿਗੁਰਾਂ ਦੇ ਭਾਵ ਗੁਰ ਤੋਂ ਜੁੜੇ ਹੋ, ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ।
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਧੰਨਵਾਦੀ ਹਾਂ ਗੁਰੂ ਘਰ ਦੇ ਹਜ਼ੂਰੀ ਰਾਗੀ ਜੀ ਸਾਹਿਬ ਭਾਈ ਜਰਨੈਲ ਸਿੰਘ ਜੀ ਦੇ, ਜਿਹਨਾਂ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਅੱਜ ਦੇ ਸਮਾਗਮ ਹਫ਼ਤਾ ਪ੍ਰੀ ਦੀਵਾਨ ਜੁਲਾਈ ਦੇ ਸਮੂਹ ਸ਼ਹੀਦਾਂ ਦੇ ਸ਼ਹੀਦ ਜੀ ਨੂੰ ਸਮਰਪਿਤ ਨੇ। ਅੱਜ ਦੇ ਲੰਗਰਾਂ ਦੀ ਸੇਵਾਵਾਂ ਭਾਈ ਰਣਜੀਤ ਸਿੰਘ ਥਿੰਦਪੁਰਾ ਵੱਲੋਂ ਅੰਮ੍ਰਿਤ ਵੇਲੇ ਸੁਖਨੀ ਸਾਦਾ ਪਾਠ ਲੰਗਰਾਂ ਦੀਆਂ ਸੇਵਾਵਾਂ ਪਰਿਵਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ। ਗੁਰਦੁਆਰਾ ਪ੍ਰੋ ਆਪਣੇ ਪੋਤਰੀ ਬੱਚੀ ਅਮਰਵੀਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਐਤਵਾਰ 9 ਤਰੀਕ ਨੂੰ ਜਨਮ ਬੋੜੀ ਦੀ ਮੀਟਿੰਗ ਹੋਣ ਜਾ ਰਹੀ ਹੈ। ਕਿਸੇ ਵੀ ਵਿਰਾਣੀ ਨੇ ਆਪਣੇ ਕੋਈ ਵਿਚਾਰ ਦੇਣੇ ਹੁਣ ਐਤਵਾਰ ਦੇ 10 ਵਜੇ ਤੋਂ ਪਹਿਲਾਂ ਆਪਣਾ ਨਾਂ ਲਿਖਵਾ ਸਕਦੇ ਨੇ। ਭਾਈ 16 ਅਗਸਤ ਨੂੰ ਖਾਲਿਸਤਾਨ ਰਿਫੰਡਨ ਦੀਆਂ ਵੋਟਾਂ ਅਡੈਨਾ ਵਿਖੇ ਹੋਣ ਜਾ ਰਹੀਆਂ ਨੇ। ਕਿਸੇ ਵੀ ਪ੍ਰਾਣੀ ਨੇ ਕਿਸ ਤਰ੍ਹਾਂ ਵੀ ਯੋਗਦਾਨ ਪਾਉਣਾ, ਵੋਟਾਂ ਪਾਉਣੀਆਂ ਜਾਂ ਕੋਈ ਮਾਂ ਦੀ ਸਹਾਇਤਾ ਕਰਨੀ ਆ, ਆਪਾਂ ਕੌਮ ਦੀ ਆਜ਼ਾਦੀ ਵਾਸਤੇ ਕੌਮ ਦੇ ਘਰ ਵਾਸਤੇ ਇਹ ਵੋਟਾਂ ਹੋ ਰਹੀਆਂ ਨੇ। ਆਪਣਾ ਸਾਰਿਆਂ ਦਾ ਹੀ ਫਰਜ਼ ਬਣਦਾ ਵੱਧ ਤੋਂ ਵੱਧ ਆਪਾਂ ਸਹਾਇਤਾ ਕਰਕੇ ਆਪਣਾ ਯੋਗਦਾਨ ਪਾ ਕੇ ਇਹ ਕੌਮ ਵੀ ਘਰ ਵਾਸਤੇ ਜੋ ਆਜ਼ਾਦੀ ਦੀ ਲੜਾਈ ਲੜ ਰਹੇ ਨੇ ਉਸ ਨੂੰ ਆਪਾਂ ਕਾਮਯਾਬ ਕਰੀਏ। ਬੁੱਧਵਾਰ ਨੂੰ ਮਾਤਾ ਇਸਤਰੀ ਕੀ ਸਿੰਘ ਬੀਬੀਆਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਆਗਮਨ ਗੁਰਪੁਰਬ ਦੇ ਸੰਬੰਧ ਵਿੱਚ ਅਖੰਡ ਪਾਠ ਸਰੰਭ ਹੋਣਗੇ। ਸ਼ੁੱਕਰਵਾਰ ਨੂੰ ਭੋਗ ਪੈਣਗੇ। ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਪਹੁੰਚ ਕੇ ਆਪਾਂ ਹਾਜ਼ਰੀਆਂ ਲਵਾਈਏ। ਇਸ ਤਰ੍ਹਾਂ ਜੋ ਬੱਚਿਆਂ ਦਾ ਪਰਸੋਂ ਰੋਜ਼ ਤੋਂ ਇੱਥੇ ਕੈਂਪ ਚੱਲ ਰਿਹਾ, ਅੱਜ 1 ਵਜੇ ਉਹਨਾਂ ਦਾ ਕੈਂਪ ਦਰਬਾਰ ਹਾਲ ਦੇ ਵਿੱਚ ਸ਼ੁਰੂ ਹੋਵੇਗਾ। ਆਉਣ ਵਾਲੇ ਫਰਾਈਡੇ ਨੂੰ ਸੈਚਰਡੇ ਨੂੰ ਸਾਡੇ ਯੂਥ ਵੱਲੋਂ ਗੁਰਦੁਆਰਾ ਸਾਹਿਬ ਖਵੇ ਆਉਣਾ 1ਵੇਂ ਪਾਤਸ਼ਾਹ ਤੋਂ 5ਵੇਂ ਪਾਤਸ਼ਾਹ ਤੱਕ ਜੋ ਕੈਂਪ ਲੱਗ ਰਿਹਾ, ਉਸ ਤੋਂ ਬਾਅਦ 5ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਬੱਚਿਆਂ ਨੇ ਕੈਂਪ ਲਗਾਉਣਾ ਆ। ਆਓ ਆਪਾਂ ਬੱਚਿਆਂ ਦਾ ਵੱਧ ਚੜ੍ਹ ਕੇ ਸਹਾਇਤਾ ਕਰੀਏ, ਉਹਨਾਂ ਨੂੰ ਵੀ ਆਪਾਂ ਆਪਣਾ ਵੱਧ ਤੋਂ ਵੱਧ ਸਮਰਪਿਤ ਕਰੀਏ। ਹੁਣ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ 12 ਵਜੇ ਤੱਕ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪਾਦਰ ਤੋਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਪਰੇਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਧਾਰਾ ਸਿਉਂ ਪ੍ਰੀਤ ਲਗਾਈ। ਇਕੋਤਮ ਪੰਥ ਸੁਣਿਓ ਗੁਰਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰੱਖ ਹੋ ਸਰਣਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰੱਖ ਹੋ ਸਰਣਾਈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ,

0: कुंचर स्नान तीर्थ भरत अरदान कर मन में तरै गमान।
1: वाहिगुरु जी का खालसा, वाहिगुरु जी की फतेह। पतित पावन भगत वत्सल करुणा निदान, गुरु गरीब निवाज, श्री गुरु ग्रंथ साहिब महाराज सच्चे पातशाह जी दी पावन पवित्र गोश विच हफ्तावारी सुंदर दीवाना विच सुभाए मान जुड़ मिल बैठी गुरु प्यारी गुरु की साजी निवाजी साध संगत जीओ सतगुरां दी अपार रहमत बख्शिश सदका वडभागी गुरसिख संगतां सतगुरु महाराज जी दे पावन पवित्र दर्शन दीदारे अमृतमई बाणी रस पिन्ना शब्द कीर्तन सत्कारयोग रागी जत्थे दी मुबारक रसना तों सरवण करके मिले हुए मोलक मनुखा जन्म दे सवासां घड़ियां समय नूं सफल बना रहे गुरु प्यारी गुरु की साजी निवाजी साध संगत जीओ जो पावन श्री गुरु तेग बहादुर साहब जी दे 350 साल शहीदी दिहाड़िया पिछले साल महाराज जी दे पावन बैरागमई सलोकां दी जो शहीदी तो पहला दिल्ली दे कोतवाली विच महाराज जी ने गिरफ्तार हो के आप पावन श्लोक उचारण किए सन उपदेश बख्शिया संसार नूं उहदी कथा विचार प्रारंभ होई सी। 57 श्लोक हन, 45 श्लोक पिछे होए ने। सतगुरां दे गुरपुरब शहीदां दे महान दिहाड़े आ जांदे ने इस करके आपां ਉਹ ਵਿਚਾਰਾਂ ਆਏ ਐਤਵਾਰ ਕਥਾ ਵਾਰਤਾ ਕਰਦੇ ਹਾਂ ਗੁਰਾਂ ਦੀ ਕਿਰਪਾ ਨਾਲ। ਸੋ ਇਹ ਕੌਮ ਐਸੀ ਹੈ ਕਿ 10 ਲੱਖ ਦੇ ਕਰੀਬ ਸ਼ਹੀਦ ਹੋ ਚੁੱਕੇ ਨੇ ਹੁਣ ਤੱਕ, ਭਾਵੇਂ ਹਰ ਇੱਕ ਦਿਨ ਕੋਈ ਐਸਾ ਦਿਨ ਨਹੀਂ 365 ਦਿਨਾਂ ਵਿੱਚ ਜਿਸ ਦਿਨ ਕਿਸੇ ਸਿੱਖ ਦੀ ਸ਼ਹੀਦੀ ਨਾ ਹੋਈ ਹੋਵੇ। ਹੁਣ ਤਾਂ ਸਾਰੇ ਦਿਨ ਹੀ ਆ ਗਏ ਵੱਡੇ ਵੱਡੇ ਸ਼ਹੀਦਾਂ ਦੇ ਜਿਨ੍ਹਾਂ ਵਿੱਚ ਅਰਦਾਸ ਜਾਂ ਪ੍ਰਮੁੱਖ ਜਿਨ੍ਹਾਂ ਮੂਹਰੇ ਹੋ ਕੇ ਸੇਵਾ ਕੀਤੀ ਹੁੰਦੀ। ਪ੍ਰਵਾਨ ਸਾਰੇ ਹੀ ਨੇ ਗੁਰੂ ਸਾਹਿਬ ਦੇ ਦਰ 'ਤੇ, ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ। ਬਾਕੀ ਸਨਮਾਨ ਕੌਮ ਦਿੰਦੀ ਸਾਰਿਆਂ ਨੂੰ ਕੁ ਤਸਵੀਰਾਂ ਲਾ ਕੇ ਜਾਂ ਹੋਰ ਤਰੀਕੇ ਨਾਲ। ਸੋ ਆਪਾਂ ਇਹ ਪਾਵਨ ਸਲੋਕ ਜਿਹੜੇ ਨੇ ਸਤਿਗੁਰੂ ਕਿਰਪਾ ਕਰਨ ਦੂਜੇ ਦਿਹਾੜੇ ਮਨਾਉਂਦਿਆਂ ਹੋਇਆਂ ਵੀ ਇਹ ਨਵੰਬਰ ਵਿੱਚ ਜੋ ਸ਼ਹੀਦੀ ਦਿਹਾੜਾ ਆਉਣਾ ਮਹਾਰਾਜ ਦਾ, ਉਦੋਂ ਸਲੋਕ ਸੰਪੂਰਨ ਹੋ ਜਾਣ, ਇਹ ਮਨ ਵਿੱਚ ਵਿਚਾਰ ਬਣਾਈ ਹੈ ਕਿ ਉਦੋਂ ਸੰਪੂਰਨ ਕਰ ਦੇਵਾਂਗੇ ਆਪਾਂ। ਮਹਾਰਾਜ ਕਿਰਪਾ ਕਰਨ ਦਿਹਾੜੇ 'ਤੇ ਆਉਂਦੇ ਰਹਿੰਦੇ ਨੇ। ਇਸ ਹਫ਼ਤੇ ਵਿੱਚ ਵੀ ਮਹਾਨ ਸ਼ਹੀਦ, ਕਈ ਇਹ ਵੀ ਸਿੰਘ ਇਤਰਾਜ ਕਰਦੇ ਨੇ ਵੀ ਜਿਹੜੇ ਪਿਛਲੇ ਹੈ ਇਤਿਹਾਸ ਉਹ ਤਾਂ ਬਹੁਤ ਸੁਣਾਉਂਦੇ ਨੇ ਕਥਾਵਾਚਕ, ਪਰ ਹੁਣ ਵਾਲੇ ਸ਼ਹੀਦਾਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਬਹੁਤ ਵੱਡ ਮੁੱਲੀਆਂ, ਉਸੇ ਤਰ੍ਹਾਂ ਤਸੀਹੇ ਝੱਲ ਕੇ ਉਹ ਕਿਉਂ ਨਹੀਂ ਸੁਣਾਉਂਦੇ। ਸੋ ਸੁਣਾਈ ਦਾ ਜਿੰਨਾ ਪਤਾ ਹੈ ਸਾਧ ਸੰਗਤ ਜੀ ਸੁਣਾਉਂਦੇ ਨੇ, ਗੁਰਮੁਖ ਪਿਆਰੇ ਟਕਸਾਲ ਦੇ ਸਿੰਘ ਵੱਧ ਤੋਂ ਵੱਧ ਸੁਣਾਉਂਦੇ ਨੇ। ਫਿਰ ਇਉਂ ਆ ਵੀ ਸੰਗਤ ਵਿੱਚ ਕਈ ਤਰ੍ਹਾਂ ਦੇ ਜਗਿਆਸੂ ਗੁਰਮੁਖ ਹੁੰਦੇ ਨੇ। ਸੋ ਇਸ ਤਰੀਕੇ ਨਾਲ ਜਿਵੇਂ ਕਈਆਂ ਨੂੰ ਭੋਜਨ ਅੱਡੋ ਅੱਡ ਪਚਦਾ, ਕੋਈ ਘਿਓ ਪਚਾ ਲੈਂਦਾ ਸੌਖਾ, ਕਿਸੇ ਨੂੰ ਨਹੀਂ ਪਚਦਾ ਦੇਸੀ ਘਿਓ। ਸੋ ਇਸ ਤਰ੍ਹਾਂ ਕੋਈ ਹਲਕਾ ਖਾਣਾ ਖਾਣ ਵਾਲਾ ਸਰੀਰ ਹੁੰਦਾ ਪਚਾਉਣ ਵਾਲਾ ਕੋਈ, ਸੋ ਹਾਰਡ ਖੁਰਾਕ ਵੀ ਪਚਾ ਲੈਂਦਾ। ਸੰਗਤ ਵਿੱਚ ਕਈ ਤਰ੍ਹਾਂ ਦੇ ਜਗਿਆਸੂ ਹੁੰਦੇ ਨੇ, ਕਈ ਦੇ ਬਾਣੀ ਦੀ ਵਿਚਾਰ ਵੀ ਕਰਿਆ ਕਰੋ, ਇਤਿਹਾਸ ਵੀ ਸੁਣਾਈ ਜਾਂਦੇ ਹਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਕੋਈ ਵੀ ਪਦਵੀ ਗੁਰੂ ਘਰ ਵਿੱਚ ਮਿਲਦੀ ਅਤੇ ਕੁਰਬਾਨੀ ਗੁਰਾਂ ਦੀ ਕਿਰਪਾ ਨਾਲ ਹੀ ਹੈ। ਬ੍ਰਹਮ ਗਿਆਨ ਹੋਵੇ, ਸ਼ਹੀਦੀ ਦਾਤ ਹੋਵੇ, ਬਹੁਤ ਵੱਡੀਆਂ ਦਾਤਾਂ ਨੇ। ਜਿਹੜਾ ਗੁਰੂ ਦੇ ਸਨਮੁਖ ਆ ਜਾਂਦਾ ਹੈ, ਬਾਣੀ ਦੇ ਲੜ ਲੱਗ ਜਾਂਦਾ, ਉਹਨੂੰ ਇਹ ਦਾਤਾਂ ਝੋਲੀ ਵਿੱਚ ਮਹਾਰਾਜ ਪਾ ਦਿੰਦੇ ਨੇ ਇੱਛਾ ਮੁਤਾਬਕ, ਭੁੱਖ ਮੁਤਾਬਕ। ਹਾਂ, ਜੇ ਭੁੱਖ ਲੱਗੀ ਹੋਵੇ ਸੋ ਇਸ ਕਰਕੇ ਸ਼ਹੀਦ ਅਤੇ ਕੌਮ ਦੇ ਬਹੁਤ ਨੇ ਹੁਣ ਵੀ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਲੰਘਾ ਵਾ। ਸੋ ਮੇਥੋਂ ਤਾਂ ਜਿੰਨਾ ਕੋਈ ਮਰਜ਼ੀ ਸੁਣ ਲਏ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ, ਸੁਣਨ ਵਾਲਾ ਹੋਵੇ ਮੇਰੇ ਕੋਲ ਥੱਲੇ ਖੜ ਜੇ ਨਾ, ਥਕਾ ਕੇ ਭੇਜੂ ਉਹਨੂੰ। ਇਸ ਕਰਕੇ ਹੁਣ ਵਾਲੇ ਸ਼ਹੀਦਾਂ ਦਾ ਗੁਰੂ ਪਿਆਰੀ ਸਾਧ ਸੰਗਤ ਜੀ, ਮੇਰਾ ਤਾਂ ਪਿੰਡ ਹੀ ਉਹ ਆ ਜਿੱਥੋਂ ਮਹਾਨ ਮਰਦੇ ਮੁਜਾਹਿਦ ਬ੍ਰਹਮ ਗਿਆਨੀ, ਤੁਸੀਂ ਹੁਣ ਵੀ ਯੂਟਿਊਬ 'ਤੇ ਪਾਇਆ ਨਵਾਂ ਸੁਣਿਆ ਨਾ, ਜਿਹਦਾ ਜਨਮ ਹੋਇਆ ਸੀ ਅਰਦਾਸ ਨਾਲ, ਉਹਨੇ ਕਿਹਾ ਅੱਜ ਵੀ ਬਰਾਗ ਆਉਂਦਾ ਵਾ ਉਹਨਾਂ ਦਾ ਨਾਂ ਸੁਣ ਕੇ ਮਹਾਂਪੁਰਸ਼ਾਂ ਦਾ। ਅਰਦਾਸ ਕੀਤੀ ਉਹ ਨਹੀਂ ਆਲੀ ਹੋਈ, ਬਚਨ ਕਰਤਾ ਉਹ ਨਹੀਂ ਆਲਾ ਗਿਆ, ਪਹਿਲਾਂ ਹੀ ਅਜੇ ਉਦੋਂ ਤਾਂ ਮੁਖੀ ਵੀ ਨਹੀਂ ਬਣੇ ਸੀ। ਕਿਹੜੀ ਰੂਹ ਸੀ ਉਹ, ਪਹਿਲਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਸੀ। ਮੈਂ ਕਈ ਵਾਰ ਬੇਨਤੀ ਕੀਤੀ 1 ਜੂਨ ਤੋਂ 6 ਜੂਨ ਤੱਕ ਉਹਨਾਂ ਦੀ ਹਿਸਟਰੀ ਸੁਣਾਉਂਦਿਆਂ ਹੋਇਆਂ, ਤਾਂ ਉਹ ਪਿੰਡ ਹੋਣ ਕਰਕੇ ਉੱਥੇ ਤਾਂ ਹਰ ਇੱਕ ਵਾਰਦਾਤ ਜਿਹੜੀ ਹੁੰਦੀ ਸੀ, ਸਿੰਘ ਵੀ ਆਉਂਦੇ ਸੀ ਚੋਟੀ ਦੇ, ਇੱਕ ਬੰਨੇ ਦੀ ਪੁਲਿਸ ਆਉਂਦੀ ਸੀ, 9 ਸੜਕਾਂ ਨੇ ਲਿੰਕ ਸੜਕਾਂ, 9 ਨੇ ਗੁਰੂ ਦੀ ਕਿਰਪਾ ਨਾਲ। ਵੱਡਾ ਪਿੰਡ ਹੈ, 5 ਸਰਪੰਚ ਨੇ ਅੱਜ, ਗੁਰੂ ਦੀ ਬੜੀ ਬਖਸ਼ਿਸ਼ ਹੈ। ਨਿਤਨੇਮ ਇੱਕ ਵਾਰ ਨਹੀਂ ਉਸ ਪਿੰਡ ਵਿੱਚ ਹੁੰਦਾ, ਉਸ ਪਿੰਡ ਵਿੱਚ 19 ਨਿਤਨੇਮ ਹੁੰਦੇ ਨੇ, 19 ਨਿਤਨੇਮ। ਅਤੇ ਜਦੋਂ ਉੱਥੇ ਮੈਂ ਹੁੰਦਾ ਸੀ ਉਦੋਂ 6 ਕਥਾ ਹੁੰਦੀਆਂ ਸੀ ਸਵੇਰੇ ਅੰਮ੍ਰਿਤ ਵੇਲੇ ਗੁਰਬਾਣੀ ਦੀਆਂ, ਹੁਣ ਮੈਂ ਤੁਹਾਡੇ ਚਰਨਾਂ 'ਚ ਆ ਗਿਆ, ਹੁਣ 5 ਹੁੰਦੀਆਂ ਨੇ ਸਵੇਰੇ। ਹੈ ਕੋਈ ਪਿੰਡ ਪੰਜਾਬ ਦਾ ਕੱਢ ਦੋਗੇ ਇਹੋ ਜਿਹਾ, ਇੰਨੀ ਬਖਸ਼ਿਸ਼ ਉਹਨਾਂ ਦੀ ਹੋਈ ਉਹ ਪਿੰਡ 'ਤੇ। ਅਤੇ ਫਲਿਆਂ 'ਚ ਸੱਥਾਂ ਦੇ ਵਿੱਚ ਗੱਲਾਂ ਹੁੰਦੀਆਂ ਸੀ ਸੂਰਮਿਆਂ ਦੀਆਂ, ਅਤੇ ਸਾਡੇ 'ਤੇ ਅੰਦਰ ਸੁਰਤ ਸੰਭਾਲਦਿਆਂ ਦੇ ਭਰਿਆ ਹੋਇਆ ਨਵਾਂ ਇਤਿਹਾਸ। ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ, ਬਾਣੀ ਦਾ ਆਪਣਾ ਰਸ ਹੈ, ਸ਼ਹੀਦਾਂ ਦੇ ਇਤਿਹਾਸ ਵਿੱਚ ਵੀ ਰਸ ਹੁੰਦਾ ਵਾ, ਉਹ ਹਰ ਇੱਕ ਨੂੰ ਨਹੀਂ ਹਜ਼ਮ ਆਉਂਦਾ, ਵੱਖਰੀ ਗੱਲ ਆ, ਉਹਦੇ ਵਿੱਚ ਜੋਸ਼ ਹੁੰਦਾ ਵਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੁਣ ਵੀ ਜਿਹੜੇ ਸ਼ਹੀਦੀ ਦਿਹਾੜਾ ਲੰਘਿਆ ਵਾ, ਉਹ ਮਹਾਨ ਸਨ, ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਅਮਰ ਸ਼ਹੀਦ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ, 29 ਜੁਲਾਈ ਨੂੰ ਉਹਨਾਂ ਦੀ ਬਰਛੀ ਹੁੰਦੀ, ਅਤੇ ਇੰਨਾ ਉਹਨਾਂ ਦਾ ਕਿਰਪਾ ਸੀ ਸਾਡੇ ਇਲਾਕੇ ਵਿੱਚ। ਬਾਬਾ ਜਰਨੈਲ ਸਿੰਘ ਤੋਂ ਬਾਅਦ ਜੇ ਨਾਮ ਬਣਾਇਆ ਤਾਂ ਉਹਨਾਂ ਨੇ ਬਣਾਇਆ ਸਾਡੇ ਇਲਾਕੇ ਦੇ ਆਪਣਾ ਨਾਮ। ਰੇਡਾ ਸੂਰਮਾ ਸੀ ਉਹ, ਕਹਿਣ ਕਥਨ ਤੋਂ ਪਰੇ, 5 ਪੜ੍ਹਿਆ ਸੀ ਉਹ ਵੀ, ਅਤੇ ਬਾਬਾ ਜਰਨੈਲ ਸਿੰਘ ਵੀ 5 ਪੜ੍ਹਿਆ ਹੈ। ਜੀ 'ਤੇ ਕਿਰਪਾ ਹੋ ਜਾਵੇ ਸੱਚੇ ਪਾਤਸ਼ਾਹ ਦੀ। ਪਰ ਸਹਿਜ ਵੀ ਬਹੁਤ ਤਕੜਾ ਸੀ, ਦਿਮਾਗ ਬਹੁਤ, ਬੜੀ ਮਹਾਰਾਜ ਦੀ ਬਖਸ਼ਿਸ਼ ਸੀ। ਜਿੱਥੇ ਰਹਿਣਾ ਇਹੋ ਜਿਹਾ ਜੀਵਨ ਸੀ, ਹੈਰਾਨ ਹੋ ਜਾਈਦਾ ਵੀ ਜਿਸ ਘਰ ਵਿੱਚ ਰੋਟੀ ਖਾਣੀ, ਪ੍ਰਸ਼ਾਦਾ ਛਕਣਾ, ਪਹਿਲਾਂ ਉਹਦੀ ਹਿਫਾਜ਼ਤ ਸੋਚਣੀ ਵੀ ਇਹਦਾ ਬਚਾਅ ਕਿਵੇਂ ਹੋਊਗਾ ਜੇ ਘੇਰਾ ਪੈ ਗਿਆ ਤਾਂ, ਪੁਲਿਸ, ਇਹਦਾ ਨੁਕਸਾਨ ਨਾ ਹੋਵੇ ਸਿੱਖ ਦਾ, ਇਹੋ ਜਿਹਾ ਦਿਲ ਸੀ। ਸੰਤ ਵੀ ਸੀ, ਸਿਪਾਹੀ ਵੀ ਸੀ, ਭਾਈ ਬੁੱਧ ਸਿੰਘ ਵਾਲਾ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਸੋ ਇਹੋ ਜਿਹੇ, ਇਹ ਬਖਸ਼ਿਸ਼ ਤਾਂ ਮਹਾਰਾਜ ਦੀ ਹੁੰਦੀ ਹੈ, ਸੱਚੇ ਅਤੇ ਸੁੱਚੇ ਸ਼ਹੀਦਾਂ ਦੀ ਗੱਲ ਕਰਨੀ ਗੁਰੂ ਨੂੰ ਪਾਉਂਦੀ ਹੈ, ਅਤੇ ਉਹ ਮਹਾਂਪੁਰਸ਼ ਦੀ ਗੱਲ ਹੀ ਹੁੰਦੀ ਹੈ। ਰੋਡੇ ਪਿੰਡ ਤੋਂ 3 ਕਿਲੋਮੀਟਰ ਰਾਜਿਆਣਾ ਪਿੰਡ ਆ, ਰਾਜਿਆਣੇ ਤੋਂ 1.5 ਕਿਲੋਮੀਟਰ ਬੁੱਧ ਸਿੰਘ ਵਾਲਾ ਪਿੰਡ, ਅਗਲਾ ਪਿੰਡ, ਤੀਜਾ ਪਿੰਡ ਲਾ ਲਓ, ਦੂਜਾ ਰਾਜਿਆਣਾ ਸਾਡੇ ਪਿੰਡ। ਰਾਜਿਆਣਾ ਜਿਹੜਾ ਇੱਕ ਰਾਜਾ ਪੀਰ ਹੋਇਆ ਉਹਦੇ ਨਾਂ 'ਤੇ ਵਸਿਆ ਵਾ, ਉੱਥੇ ਮੇਲਾ ਲੱਗਦਾ ਵਿਸਾਖੀ ਦਾ ਬਹੁਤ ਵੱਡਾ, ਉਹ ਮੇਲਾ 2 ਵਜੇ ਤੱਕ ਹੀ ਲੱਗਦਾ, ਦਿਨ ਦੇ ਸਵੇਰ ਤੋਂ ਲੈ ਕੇ। ਉੱਥੋਂ ਮੇਲੇ ਵਾਲੇ ਸਾਰੇ ਆਪਣਾ ਵਸਤੂਆਂ ਵੇਚਣ ਵਾਲੇ ਸਾਡੇ ਪਿੰਡ ਆ ਕੇ ਮੇਲਾ ਲਾਉਂਦੇ ਆ, ਅਤੇ ਫਿਰ ਸਾਡੇ ਪਿੰਡ ਮੇਲਾ ਭਰਦਾ ਵਿਸਾਖੀ ਦਾ ਸ਼ਾਮ, ਮੇਰੇ ਘਰਾਂ ਦੇ ਕੋਲੇ ਬਿਲਕੁਲ ਛੱਪੜ ਦੇ ਉੱਪਰ ਟੋਬੇ ਦੇ। ਕਹਿਣ ਤੋਂ ਭਾਵ ਇਹ ਹੈ ਵੀ ਉਹ ਰੂਹ ਜਿਹੜੀ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਸਨ, ਉਹ ਗੁਰੂ ਪਿਆਰੀ ਸਾਧ ਸੰਗਤ ਜੀ ਛੋਟੇ ਹੁੰਦੇ ਐਸੀਆਂ ਰੁਚੀਆਂ ਸੀ, ਉਹਨਾਂ ਦੇ ਪਿਤਾ ਜੀ ਨੇ ਇੱਕ ਵਾਰ 2-2 ਰੁਪਈਏ ਦਿੱਤੇ, 4 ਭਰਾ ਸੀ, 2-2 ਰੁਪਈਏ ਉਹਨਾਂ ਨੂੰ ਦਿੱਤੇ ਵੀ ਜਾਓ ਰਾਜਿਆਂ ਨੇ ਜਾ ਕੇ ਗੁਆਂਢ ਪਿੰਡ ਮੇਲਾ ਵੇਖ ਆਓ, ਖਾ ਪੀ ਆਓ ਕੁਛ। ਉਹ ਦੂਜੇ ਭਰਾਵਾਂ ਨੇ ਤਾਂ ਜਲੇਬੀਆਂ ਜਾਂ ਪਕੌੜੇ ਜੋ ਹੁੰਦੇ ਸੀ ਕਾਗਜ਼ਾਂ 'ਤੇ ਰੱਖ ਕੇ ਲੈਂਦੇ ਰਹੇ ਸੀ, ਸਵਾਦ ਵੱਖਰਾ ਹੀ ਹੁੰਦਾ ਸੀ ਤੱਤਿਆਂ ਦਾ, ਉਹ ਖਾ ਲਏ 2-2 ਰੁਪਈਆਂ ਦੇ, ਕਿਸੇ ਨੇ ਜਲੇਬੀਆਂ ਕਿਸੇ ਨੇ ਪਕੌੜੇ। ਅਤੇ ਇਹਨਾਂ ਮੇਲਾ ਤੁਰ ਫਿਰ ਕੇ ਵੇਖਿਆ ਅਤੇ ਉਹਦੇ ਵਿੱਚ ਇੱਕ ਵੱਡਾ ਸਾਰਾ ਬੋਰਡ ਲਾ ਕੇ ਨਾ ਗਰੀਬ ਬੰਦਾ ਬੈਠਾ, ਉਹਨੇ 100-150 ਬੁਲਬੁਲਾ ਉਹਦੇ 'ਤੇ ਫੁਲਾਇਆ ਜਿੱਥੇ ਆਪਾਂ ਨਿਸ਼ਾਨੇ ਲਾਉਂਦੇ ਉਹਨੇ, ਅਤੇ ਬਨੌਟੀ ਜੀ ਉਹ ਗੰਨ ਰੱਖੀ ਸੀ ਛੋਟੀ ਜੀ ਉਹਨੇ ਵੀ ਨਿਸ਼ਾਨੇ ਲਾਓ, ਇੰਨੀ ਫੀਸ ਆ, ਫੀਸ ਰੱਖੀ ਸੀ। ਇਹਨਾਂ ਸਾਰਾ ਮੇਲਾ ਵੇਖ ਕੇ ਕੁਛ ਨਹੀਂ ਖਾਧਾ, ਤੇ ਕਿਹਾ ਵੀ ਮੈਂ ਨਿਸ਼ਾਨੇ ਲਾਉਣੇ ਆ। ਉਹ ਕਹਿੰਦਾ ਲਾ ਬਈ ਇੰਨੇ ਪੈਸੇ ਆ, ਜੇ ਨਾ ਲੱਗਾ ਫਿਰ। ਇਹ ਕਹਿੰਦਾ ਕੋਈ ਗੱਲ ਨਹੀਂ, ਪਹਿਲਾਂ ਮੈਨੂੰ ਨਿਸ਼ਾਨੇ ਲਾ ਲੈਂਦੇ, ਰੁਪਈਏ ਮੈਂ ਤੈਨੂੰ ਦੇ ਦਿੰਦਾ। ਦੋ ਰੁਪਈਏ ਮੇਰੇ ਕੋਲ, ਦੋ ਬਹੁਤ ਹੁੰਦੇ ਸੀ ਉਦੋਂ, ਮੇਲਾ ਵੇਖਿਆ ਜਾਂਦਾ ਸੀ ਦੋ ਰੁਪਈਆਂ ਨਾਲ। ਇਹਨਾਂ ਨੇ ਜਿਉਂ ਫੜਿਆ ਉਹ ਨਿਸ਼ਾਨਾ ਅਤੇ ਉਹਦਾ ਜਿਹੜਾ ਬੁਲਬਲਾ ਸੀ ਨਾ ਟੰਗਿਆ ਹੋਇਆ, ਸਾਰਾ ਹੀ ਖੁੰਡਤਾ। ਦੋ ਰੁਪਈਏ ਉਹਨੂੰ ਦੇ ਤੇ ਸਾਰਾ ਹੀ ਉਹਦਾ, ਉਹ ਨਿਰਾਸ਼ ਵਿਚਾਰਾ ਹੋ ਗਿਆ। ਉਹ ਕਹਿੰਦਾ ਯਾਰ ਤੂੰ ਤਾਂ ਮੇਰਾ, ਮੈਂ ਤਾਂ ਸ਼ਾਮ ਤੱਕ ਰੋਟੀ ਖਾਣੀ ਸੀ 2 ਵਜੇ ਤੱਕ, ਇਹਨਾਂ ਤੇਰਾ ਇੰਨਾ ਨਿਸ਼ਾਨਾ ਵਾ, ਤੂੰ ਸਾਰੇ ਹੀ ਮੇਰੇ ਬੁਲਬਲੇ ਫੁੰਡ ਤੇ ਗਰੀਬ ਦੇ। ਹੁਣ 2 ਰੁਪਈਏ ਮੈਂ ਘਰੇ ਲੈ ਕੇ ਜਾਊਂ ਸਿਰਫ, ਮੈਂ 20 ਰੁਪਈਏ ਕਮਾਉਣੇ ਸੀ, 20-25 ਰੁਪਈਏ ਨੇ, ਤੇਰਾ ਇੰਨਾ ਨਿਸ਼ਾਨਾ ਵਾ। ਇੱਕ ਇਹਨੂੰ ਫਿਰ ਤਰਸ ਆ ਗਿਆ, ਬਹੁਤ ਦਇਆ ਆਈ ਵੀ ਇਹ ਤਾਂ ਗਲਤ ਹੋ ਗਿਆ ਕੰਮ, ਵੇਖੋ। ਪਰ ਗੁਰੂ ਪਿਆਰੀ ਸਾਧ ਸੰਗ ਜੀ ਫਿਰ ਉੱਥੋਂ ਹੀ ਪੈਸੇ ਆਪਣੇ ਦੋਸਤਾਂ ਮਿੱਤਰਾਂ ਤੋਂ ਇਕੱਠੇ ਕਰਕੇ ਉਹਨੂੰ ਹੋਰ ਦਿੱਤੇ, ਉਹ 'ਤੇ ਤਰਸ ਕਰਕੇ। ਇਹ ਹੁੰਦਾ ਖਾਲਸਾ। ਹੁਣ ਉਹ ਨਿਸ਼ਾਨੇ ਲੱਗੇ ਸੀ ਛੋਟੇ ਹੁੰਦਿਆਂ ਲਾਏ ਸੀ ਨਾ, ਇੱਕ ਵੀ ਨਿਸ਼ਾਨਾ ਐਵੇਂ ਨਹੀਂ ਗਿਆ। ਹੁਣ ਆ ਜਾਓ ਇੱਧਰ। ਕਈ ਵਾਰ ਕੁਦਰਤ ਐਸੀ ਹੁੰਦੀ ਹੈ ਵੀ ਜਿਹੜਾ ਸਭ ਤੋਂ ਵੱਡਾ ਜ਼ਾਲਮ ਸੀ, ਜਿਹਦੇ ਹੁਣ ਪਿੱਛੇ ਪੋਤੜੇ ਫੁੱਲੇ ਨੇ, ਕੁਝ ਕੁ ਸਾਰੇ ਤਾਂ ਨਹੀਂ ਅਜੇ ਵੀ ਫੁੱਲੇ ਗਏ, ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਦਾ ਪ੍ਰਸੰਗ ਸਾਹਮਣੇ ਆਉਣ ਕਰਕੇ ਫਿਲਮ ਰਾਹੀਂ, ਉਹ ਜ਼ਾਲਮ ਜਿਹੜਾ ਸੀ ਕਿਰਪਾਲ ਗਿੱਲ, ਉਸ ਵੇਲੇ ਦਾ ਪੰਜਾਬ ਦਾ DGP ਜਿਹਨੇ ਜ਼ਕਰੀਆ ਖਾਨ ਨੂੰ ਵੀ ਮਾਤ ਪਾਈ ਹੈ, ਹੁਣ ਦੇ ਸਮੇਂ ਵਿੱਚ ਅਥਾਹ ਜ਼ੁਲਮ ਕੀਤਾ ਧੀਆਂ ਭੈਣਾਂ 'ਤੇ, ਬੱਚਿਆਂ 'ਤੇ, ਬਜ਼ੁਰਗਾਂ 'ਤੇ, ਸਿੱਖ ਕੌਮ ਦੇ ਉੱਪਰ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੂਰਮਾ ਐਸਾ ਸੀ, ਇਹਨੇ ਕੇਵਲ ਛੋਟੇ ਹੁੰਦੇ ਨੇ ਉਹ ਨਿਸ਼ਾਨੇ ਨਹੀਂ ਲਾਏ, ਸਾਰੇ ਚੋਟੀ ਦੇ ਨਿਸ਼ਾਨੇ ਲਾਏ, ਕਿਸੇ ਗਰੀਬ ਮਾਰ ਨਹੀਂ ਹੋਣ ਦਿੱਤੀ। ਇੱਕ ਰਾਤ ਇੱਕ ਵਾਰ ਮੈਨੂੰ ਪਿੰਡ ਦੇ ਮਾਸੀ ਦੇ ਮੁੰਡੇ ਨੇ ਦੱਸਿਆ ਸੀ, ਉਹਨਾਂ ਦਾ ਘਰ ਹੈਗਾ ਅੱਡੇ 'ਤੇ ਸਾਡੇ ਪਿੰਡ, ਉਹ ਹੁਣ ਹੈ ਨਹੀਂ, ਦੁਨੀਆ ਚੜ੍ਹਾਈ ਕਰ ਗਏ, ਮੇਰੀ ਮਾਸੀ ਦਾ ਪੁੱਤ। ਉਹ ਕਹਿੰਦਾ ਵੀ ਉਹਦੇ ਵਰਗਾ ਸਿੰਘ ਹੈ ਨਹੀਂ ਦਇਆਵਾਂ। ਮੈਂ ਕਿਹਾ ਕਿਉਂ? ਮੈਂ ਥੋੜ੍ਹਾ ਜਿਹਾ ਵੱਡਾ ਹੋਇਆ, ਮੈਨੂੰ ਆਉਂਦਾ ਵੀ ਉਹ ਇੱਕ ਰਾਤ 3 ਥਾਵਾਂ 'ਤੇ ਕੱਟਦਾ ਵਾ, ਬਹੁਤ ਸਿੰਘ ਵਾਲਾ, 3 ਥਾਵਾਂ 'ਤੇ ਇੱਕ ਰਾਤ, ਬਈ ਸ਼ਾਮ ਨੂੰ ਹੋਰ ਕਿਤੇ ਪ੍ਰਸ਼ਾਦਾ ਛਕਿਆ। 10 ਵਜੇ ਤੱਕ ਜੇ CID ਹੁੰਦੀ ਸੀ, ਮੁਖਬਰ ਹੁੰਦੇ ਸੀ ਨਾ ਪਿੰਡਾਂ 'ਚ, ਜਿਹਨਾਂ ਦੇ ਘਰ ਸਿੰਘ ਆਏ, ਤੜਕੇ ਨੂੰ ਘੇਰਾ ਪੈ ਜਾਂਦਾ ਸੀ, ਘੇਰਾ 4-6 ਵਿੱਚ ਪਾਉਂਦੀ ਸੀ ਪੁਲਿਸ ਜ਼ਿਆਦਾਤਰ। 10 ਵਜੇ ਤੱਕ ਇੱਕ ਥਾਂ 'ਤੇ, 10 ਤੋਂ 2 ਵਜੇ ਤੱਕ ਦੂਜੇ ਪੜਾਅ 'ਤੇ, 2 ਤੋਂ 6 ਵਜੇ ਤੱਕ ਹੋਰ ਪੜਾਅ 'ਤੇ। ਕੀ ਕੋਈ CID ਕਰ ਲੂੰਗਾ? ਰੱਜ ਕੇ ਸੁੱਤਾ ਨਹੀਂ ਸੀ ਉਹ ਜਰਨੈਲ, ਵੀ ਸੌਂ ਜਾਓ ਅਤੇ 8 ਘੰਟੇ ਘਰਾੜੇ ਮਾਰੋ, ਇਹੋ ਜਿਹਾ ਜਰਨੈਲ ਸੀ ਉਹ। ਐਵੇਂ ਨੇ ਉਹਨੂੰ ਲਿਬਰੇਸ਼ਨ ਫੋਰਸ ਦਾ ਮੁਖੀ ਬਣਾਇਆ ਸੀ, ਭਾਵੇਂ 5 ਪੜ੍ਹਿਆ ਹੀ ਸੀ, ਪੜ੍ਹੇ ਲਿਖੇ ਹੋਰ ਬਹੁਤ ਸੀ। ਉਦੋਂ ਬਾਅਦ ਡਾਕਟਰ ਸੇਖੋਂ ਬਣੇ ਨੇ, ਜਿਨ੍ਹਾਂ 'ਚ ਥੱਲੇ ਤਸਵੀਰ ਲੱਗੀ ਆ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਇੰਨਾ ਰੱਖਦਾ ਸੀ ਵੀ ਕਿਤੇ ਨੁਕਸਾਨ ਨਾ ਹੋ ਜਾਵੇ, ਵੀ ਉੱਤੋਂ ਫੜੇ ਨਾ ਜਾਈਏ ਕਿਸੇ ਦੇ ਘਰ ਜਿਹਦਾ ਪ੍ਰਸ਼ਾਦਾ ਛਕਿਆ, ਏਡਾ ਧਿਆਨ ਸੀ। ਫਿਰ ਨਿਸ਼ਾਨੇ ਉਹਨੇ ਲਾਏ ਐਨ ਚੋਟੀ ਦੇ। ਮੇਰੇ ਇਲਾਕੇ ਦੀਆਂ ਹੀ ਜੇ ਘਟਨਾਵਾਂ ਆਪਾਂ ਗਿਣ ਲਈਏ ਤਾਂ ਬਹੁਤ ਵੱਡੀ ਕਥਾ ਹੋ ਜੇ। ਨਿੱਤੂ ਜਿਹੜਾ ਥਾਣੇਦਾਰ ਸੀ ਬਾਘੇ ਪੁਰਾਣੇ, ਅੱਤ ਚੱਕੀ ਹੋਈ ਸੀ ਉਹਨੇ, ਪੂਰੀ ਅੱਤ ਚੱਕੀ। ਨਰਮਾ ਜੇ ਕੋਈ ਬਜ਼ੁਰਗ ਖੱਟੇ ਸਾਫੇ ਵਾਲਾ ਦਾੜੀ ਵਾਲਾ ਅੰਮ੍ਰਿਤਧਾਰੀ ਵੇਖ ਲੈਂਦਾ ਸੀ, ਗਿਆ ਸੌਦਾ ਖਰੀਦਣ ਗਿਆ ਸਾਡੇ ਪਿੰਡੋਂ ਜਾਂ ਬਹੁਤ ਸਿੰਘ ਵਾਲੇ ਤੋਂ ਜਾਂ ਹੋਰ ਪਿੰਡਾਂ ਤੋਂ, ਸੌਦਾ ਖਰੀ ਉਹਨੂੰ ਹੀ ਫੜ ਕੇ ਅਤੇ ਢਾ ਲੈਂਦਾ ਸੀ ਥਾਣੇ ਦੇ ਮੂਹਰੇ, ਵੀ ਤੂੰ ਗਾਤਰਾ ਪਾਇਆ ਅੰਮ੍ਰਿਤ ਛਕਿਆ, ਅਤੇ ਕੁੱਟਦਾ ਹੁੰਦਾ ਸੀ ਪੱਗ ਲਾ ਛਰਿਆਂ। ਉਸ ਵੇਲੇ ਜਾਮ ਸੋ ਲੱਗ ਜਾਂਦਾ ਹੈ ਰੋਡ ਦੇ ਉੱਪਰ, ਠਾਣਾ ਵਾ ਜਾਮ ਲੱਗ ਜਾਂਦਾ, ਕੋਈ ਪਰਵਾਹ ਨਹੀਂ ਕਰਦਾ ਸੀ ਲੋਕਾਂ ਦੀ, ਸਾਹਮਣੇ ਕੁੱਟਦਾ ਸੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਕਰਕੇ ਉਹਦਾ ਫਿਰ ਜਦੋਂ ਅੱਤ ਚੱਕੀ ਉਹਨੇ ਬਹੁਤੀ, ਪਿੰਡਾਂ ਵਿੱਚ ਚਰਚਾ ਹੋਈ ਹੈ, ਬਜ਼ੁਰਗ ਜਾਣੋ ਹਟ ਗਏ ਅੰਮ੍ਰਿਤਧਾਰੀ, ਮੁੰਡੇ ਜਾਣੋ ਹਟ ਗਏ ਸ਼ਹਿਰ ਸੌਦਾ ਲੈ, ਅੱਤ ਚੱਕੀ ਹੋਈ ਸੀ ਉਹਨੇ, ਉਹਦਾ ਫਿਰ ਸੌਦਾ ਲਾਇਆ। ਜ਼ਾਲਮ ਉਹ ਬਹੁਤ ਸੀ, ਉਹ ਇਹੋ ਕਹਿੰਦਾ ਇਹਨਾਂ ਦੇ ਪਿਤਾ ਜੀ ਨੂੰ ਫੜ ਕੇ 3 ਵਾਰ ਲੈ ਗਿਆ ਲੁੱਕ ਉਹਦੇ ਪੱਟਾਂ 'ਤੇ ਭਾਈ ਤੱਤੀ ਕਰਕੇ ਲੁੱਕ ਬਜ਼ੁਰਗ ਦੀ, ਅਤੇ ਉਹਨੂੰ ਪੱਟਾ ਮਾਰ ਕੇ ਕਹਿੰਦਾ ਵੀ ਦੱਸ ਤੇਰਾ ਪੁੱਤ ਕਿੱਥੇ ਜੰਟਾ ਜਿਹੜਾ ਵੱਡਾ ਸੂਰਮਾ ਵਾ। ਉਹ ਬਜ਼ੁਰਗ ਚੁੱਪ ਕਰ ਜਾਂਦਾ ਸੀ, 2-3 ਵਾਰ ਬਣ, ਇੱਕ ਵਾਰ ਇਹਨਾਂ ਐਸਾ ਭੇਸ ਬਦਲਿਆ, ਘਰ ਜਾਣ ਤੋਂ ਪਹਿਲਾਂ ਸਭ ਫੋਟੋ ਸਾੜਤੀਆਂ ਸੀ ਆਪਣੀਆਂ ਖੜਕੂ ਸਿੰਘਾਂ ਜਾਣ ਤੋਂ ਪਹਿਲਾਂ, ਇਹਨਾਂ ਦਿਮਾਗ ਸੀ ਇਹ। ਇੱਕ ਵਾਰ ਕਹਿੰਦਾ ਕੋਲੇ ਜਾਣਾ ਹੁਣ ਇਹਦੇ ਉੱਤੇ ਜਾਣਾ ਇਹਦੇ, ਜਦੋਂ ਕੁੱਟਦਾ ਆਇਆ ਪਿਤਾ ਜੀ, ਉਹ ਆਇਆ ਅਤੇ ਉਹਨੇ ਲੰਮਾ ਪਾਇਆ ਸੀ ਬਜ਼ੁਰਗ ਨੂੰ, ਪਟਾ ਮਾਰ ਕੇ ਕਹਿੰਦਾ ਵੀ ਦੱਸ ਤੇਰਾ ਕਿੱਥੇ ਆ ਤੇਰਾ ਪੁੱਤ ਜਿਹੜਾ ਵੱਡਾ ਸੂਰਮਾ ਵਾ। ਗੇਟ ਲਾ ਕੇ ਸਾਰਾ ਕੁਝ, ਪਸ਼ੂ ਡੰਗਰ ਛੱਡਤੇ ਅਤੇ ਥਾਣੇ ਨੂੰ ਲਾਏ, ਜਿਹੜਾ ਹੁਣ ਗੇਟ ਵਾਪਸ ਉਹਦੇ ਘਰ ਨੂੰ ਲੱਗਾ ਵਾ। ਗੁਰੂ ਪਿਆਰੀ ਸਾਧ ਸੰਗਤ ਜੀ ਸਿੰਘਾਂ ਨੇ ਪਿੱਛੇ ਜ਼ੋਰਤ ਕੀਤੀ 5-6 ਸਾਲ ਪਹਿਲਾਂ ਬਰਛੀ ਮਨਾਉਣ ਗਿਆ ਨੇ, ਗੇਟ ਤਾਂ ਲਵਾ ਲਓ ਘੱਟੋ ਘੱਟ, ਕੱਲੀਆਂ ਬਰਛੀਆਂ ਮਨਾਈ ਜਾਂਦੇ ਹਾਂ। ਔਰ ਉਸ ਵੇਲੇ ਉਹ ਥਾਣੇਦਾਰ ਕੁੱਟ ਰਿਹਾ ਸੀ ਮਿੱਤੂ, ਉੱਥੇ ਭੇਸ ਬਦਲਿਆ ਸੀ, ਦੱਸਣ ਵਾਲੇ ਦੱਸਦੇ ਵੀ ਥੱਲੇ ਦੀ ਪਟਕਾ ਬੰਨ ਕੇ ਨਾ, ਪਟਕਾ ਭਾਈ ਸਾਹਿਬ ਨੇ ਜੂੜਾ ਕਰਕੇ ਦਸਤਾਰ ਨਹੀਂ ਬੰਨੀ ਉਸ ਦਿਨ, ਉੱਪਰ ਦੀ ਟੋਪੀ ਜੀ ਹੁੰਦੀ ਉਹ ਪਸਾ ਕੇ ਉੱਤੋਂ ਦੀ ਮੂਹਰਲੀ ਜਿਹੜੀ ਐਂ ਹੁੰਦੀ ਟੋਪੀ ਉਹ ਲਈ ਸੀ, ਅਤੇ ਉਹ ਲੈ ਕੇ ਕੋਲ ਆ ਕੇ ਕਹਿੰਦੇ ਵੀ ਇਹਨੂੰ ਕੋਈ ਕੁੱਟੀ ਜਾਂਦੇ ਬਜ਼ੁਰਗ ਨੂੰ, ਇਹਦਾ ਕੀ ਕਸੂਰ ਆ ਇਹ ਬਜ਼ੁਰਗ ਨੂੰ ਤੂੰ ਐਵੇਂ ਤੁਸੀਂ, ਉਹ ਕਹਿੰਦਾ ਤੂੰ ਗਾਂ ਜਾਵੜਾ। ਫਿਰ ਉਹਨੇ ਪਟਾ ਮਾਰਿਆ ਉੱਥੇ ਫਿਰਦਾ ਭੈ ਕਿੰਨਾ ਸੀ, ਫਿਰ ਪਟਾ ਮਾਰਿਆ ਕਹਿੰਦਾ ਦੱਸ ਕਿੱਥੇ ਆ। ਉਹ ਬਜ਼ੁਰਗ ਨੇ ਸੋਚਿਆ ਵੀ ਜਿਹੜਾ ਕੋਲੇ ਫਿਰਦਾ ਪੁੱਤ ਤਾਂ ਮੇਰਾ ਹੀ ਜਾਣਾ, ਜਿਹੜਾ ਪੁੱਛ ਕੇ ਗਿਆ ਕਿ ਵੀ ਇਹਨੂੰ ਕੁੱਟਦੇ, ਉਹਨੂੰ ਪਤਾ ਸੀ ਦਲੇਰ ਕਿੰਨਾ ਵੀ ਕੋਲੇ ਕੁਛ ਹੋਊ, ਉਂਝ ਨਹੀਂ ਆ ਸਕਦਾ ਖਾਲੀ, ਕੋਲੇ ਜ਼ਰੂਰ ਕੁਛ ਹੋ। ਉਹ ਕਹਿੰਦਾ ਵੀ ਜਿਹੜਾ ਤੈਨੂੰ ਆਹ ਉਹਨੇ ਗਾਲ ਕੱਢੀ ਬਜ਼ੁਰਗ ਨੇ, ਮੈਂ ਨਹੀਂ ਇੱਥੇ ਕੱਢ ਸਕਦਾ, ਮਾਰੇ ਹਜ਼ੂਰੀ ਤਪੇ ਹੋਏ ਬਜ਼ੁਰਗ ਨੇ ਗਾਲ ਕੱਢੀ, ਕਹਿੰਦਾ ਤੇਰਾ ਲੱਗਦਾ ਹੁਣੇ ਤੈਨੂੰ ਜਿਹੜਾ ਪੁੱਛ ਕੇ ਗਿਆ ਵੀ ਇਹਨੂੰ ਕਿਉਂ ਕੁੱਟਦੇ ਉਹਨੂੰ ਫੜੋ, ਉਹ ਉਹੀ ਆ ਮੇਰਾ ਪੁੱਤ ਗੁਰਜੰਡ ਸਿੰਘ ਬਹੁਤ ਸਿੰਘ ਵਾਲਾ। ਉਸੇ ਵੇਲੇ ਪਟੇ ਛੁੱਟ ਕੇ ਸਾਧ ਸੰਗ ਜੀ ਪਟੇ ਪੁੱਟੇ ਜਿਹੇ ਛੁੱਟ ਗਏ ਅਤੇ ਥਾਣੇ 'ਚ ਵੱਜੇ ਸਾਰੇ ਜਾਣੇ ਜਿਹੜੇ ਕੁੱਟਦੇ ਸੀ, ਇੰਨਾ ਭੈ ਸੀ ਉਹਦਾ ਉਹ ਸਿੰਘ ਦਾ। ਇਹ ਹੁੰਦੀ ਗੁਰੂ ਦੀ ਬਖਸ਼ਿਸ਼ ਬਾਣੀ ਪੜਨ ਕਰਕੇ, ਸ਼ਾਂਤ ਰਾਸ ਅਤੇ ਵੀਰ ਰਸ। ਉਸੇ ਵੇਲੇ ਬਜ਼ੁਰਗ ਨੂੰ ਫੜਿਆ, ਲੀੜੇ ਪਾਏ, ਉਹਦੇ ਨਾਲ ਦੇ ਸਿੰਘ ਵੀ ਨਿਕਲੇ ਆਏ, ਫਿਰ ਜਕਾਰੇ ਛੱਡੇ, ਥਾਣੇ ਦਾ ਬੂਹਾ ਮੇਲ ਲਿਆ ਸੀ, ਬਾਹਰ ਨਹੀਂ ਨਿਕਲਿਆ ਸੀ। ਕਹਿੰਦੇ ਕੋਈ ਗੱਲ ਨਹੀਂ, ਹੁਣ ਬਹੁਤ ਹੋ ਗਈ ਹੈ, ਪਰਚਾ ਲਾਇਆ ਉੱਥੇ ਵੀ ਤੈਨੂੰ ਨਵਾਂ ਦਿਨ ਉਹਨੂੰ 9 ਵਜੇ ਮਾਰਨਾ ਜੀ, 9 ਵਜੇ ਦਿਨੇ ਦਿਨ ਚਿੱਟੇ ਚਿੱਟੇ ਦਿਨ। ਭਗਤ ਸਿੰਘ ਨੇ ਗੋਰਾ ਸੁੱਟਿਆ ਸੀ ਉੱਥੇ ਲਾਹੌਰ ਦੇ ਵਿੱਚ, ਅਤੇ ਚਿੱਟੇ ਦਿਨ ਸੁੱਟਿਆ ਸੀ DAV ਕਾਲਜ ਦੇ ਮੂਹਰੇ, ਇਹਨਾਂ ਚਿੱਟੇ ਦਿਨ ਸੁੱਟਿਆ ਉਹ ਮਿੱਤੂ ਜਾਲਮ ਨੂੰ 9 ਵਜੇ ਆ 9ਵੇਂ ਦਿਨ। ਉੱਧਰੋਂ ਸਕੂਲ ਲੱਗਾ ਸੀ ਬੱਚਿਆਂ ਦਾ ਪਿਛਲੇ ਬੰਨੇ ਥਾਣੇ ਦੇ ਸਕੂਲ 'ਚ, ਮੈਂ ਅੱਗੇ ਬੇਨਤੀ ਕੀਤੀ ਪਿਛਲੇ ਸਾਲ, ਸੋ ਉਸ ਵੇਲੇ ਸਕੂਲ ਵੀ ਲੱਗ ਗਿਆ ਸੀ, ਅਤੇ ਉੱਧਰੋਂ ਰੇਹੜੀ ਲਾ ਕੇ ਇਹਨੂੰ ਸਾਧ ਸੰਗਤ ਜੀ ਜਿਵੇਂ ਜ਼ਾਲਮ ਦਾ ਸੋਧਾ ਲਾਇਆ, ਅਤੇ ਉਹ ਇੰਨਾ ਅਕੜਿਆ ਸੀ ਵੀ ਮੂੰਗਫਲੀ ਦੀ ਉੱਥੇ ਰੇਹੜੀ ਕਹੀ ਤੋਂ, ਸੋ ਪਹਿਲਾਂ ਦਿੰਦੇ ਰਹੇ ਮੂੰਗਫਲੀ ਜਾਣ ਬੁੱਝ ਕੇ, ਉਹਨੂੰ 5,000 ਰੁਪਈਆ ਦੇ ਤਾ ਰੇਹੜੀ ਲਾਉਣ ਵਾਲੇ ਨੂੰ, ਜਾ ਤੂੰ ਇੱਥੋਂ ਨਿਕਲ ਜਾ, ਇਹ ਹੁਣ ਸਾਡਾ ਕੰਮ ਆ, ਥਾਣੇ ਦੇ ਮੂਹਰੇ ਮੂੰਹ ਸੋ ਲੱਗਦੀ ਸੀ ਰੇਹੜੀ ਮੂੰਗਫਲੀ। ਉਹ ਤੋਂ ਉਹਨੂੰ ਵਿਚਾਰੇ ਨੂੰ ਡਰਾ ਕੇ 2 ਕਿਲੋ ਮੂੰਗਫਲੀ ਲੈ ਲੈਂਦਾ ਸੀ ਥਾਣੇਦਾਰ, ਹਾਂਜੀ ਪੈਸੇ ਨਹੀਂ ਦਿੰਦਾ, ਏਡਾ ਲੱਕ ਚੜਿਆ ਸੀ। ਅਤੇ ਉਸ ਦਿਨ ਰੇਹੜੀ ਲਾਈ ਹੋਈ ਸੀ, ਸਾਹਮਣੇ ਸਿੰਘ ਬਿਠਾਏ ਸੀ 3, ਤੁਸੀਂ ਉੱਥੇ ਬਹਿ ਜਾਓ ਤਾਂ ਇੱਧਰ ਮੇਰਾ ਕੰਮ ਆ, ਮੈਂ ਇਹਨੂੰ ਕੇਰਾਂ ਫਾਹ ਲੈਣਾ ਇੱਥੇ ਵਿਚਾਲੇ ਲਿਆਉਣਾ ਸੜਕ ਦੇ, ਕੱਢਣਾ ਇਹਨੂੰ ਅੰਦਰੋਂ ਬਾਹਰ। ਔਰ ਉਸ ਵੇਲੇ ਰੇਹੜੀ ਲਾ ਕੇ ਅਤੇ ਜਦੋਂ ਆਇਆ ਸਿਪਾਹੀ ਕਹਿੰਦਾ ਲਿਆ ਮੂੰਗਫਲੀ, ਜੋਖ ਵੀ ਦਿੱਤੀ ਬੜੇ ਪਿਆ, ਕਹਿੰਦਾ ਯਾਰ ਸਾਡੀ ਰੋਟੀ ਦਾ ਕੰਮ ਹੈ, ਅਤੇ ਉਹਦੀ ਬਾਂਹ ਫੜ ਲਈ, ਕਹਿੰਦਾ ਪੈਸੇ ਦੇ ਪਹਿਲੇ। ਉਹ ਆਂਦਾ ਸਾਹਿਬ ਨੇ ਮੰਗਾਈ, ਕਹਿੰਦਾ ਮੈਂ ਨਹੀਂ ਜਾਂਦਾ ਸਾਹਿਬ, ਸਾਡੇ ਬਾਰੇ ਤੁਸੀਂ ਸੋਚਦੇ ਨਹੀਂ ਗਰੀਬਾਂ ਬਾਰੇ। ਹੇਠਾਂ ਰੱਖੀ ਸੀ ਸਾਲਟ ਅਤੇ ਇੱਕ ਸੀ ਪਸਤੌਲ ਕੋਲੇ। ਔਰ ਉਸ ਵੇਲੇ ਸਾਸ ਆਇਆ ਫਿਰ ਲੱਚੜਿਆ, ਜਦੋਂ ਉਹਨੇ ਦੱਸਿਆ, ਆਇਆ 2-3 ਛਪਾਈ ਲੈ ਕੇ ਬਾਹਰ, ਆਉਂਦਾ ਤੂੰ ਹੁੰਨਾ ਕੌਣ ਇਸ ਤਰ੍ਹਾਂ ਬੋਲਣ ਵਾਲਾ ਮੂੰਹ। ਉਸੇ ਵੇਲੇ ਕੱਢ ਕੇ ਅਤੇ ਦਬੋਚ ਲਿਆ, ਇੱਕ ਸਿੰਘ ਖੋਖਾ ਸੀਗਾ, ਉਹਨੂੰ ਖੋਖਾ ਨਾਲ ਲਾਇਆ ਸੀ ਦੂਜੇ ਬੰਨੇ ਨਾਲੇ ਦੇ ਉੱਪਰ, ਵੀ ਮੇਰੇ ਸਾਹਮਣੇ ਦਾੜੀਆਂ ਮੰਨੋ ਕੇਸ ਮੰਨੋ, ਮੁੰਡਿਆਂ ਦੇ ਫੜ ਕੇ ਖੋਖਾ ਵੀ ਲਾਇਆ ਵਾ ਸੀ ਦੁਸ਼ਟ ਨੇ। ਔਰ ਉਹ ਖੋਖੇ ਦੇ ਉਹਲੇ ਖੜਾ ਸੀ ਸਿੰਘ ਵੀ, ਜਦੋਂ ਇੱਧਰ ਆ ਗਏ ਤਾਂ ਪਿੱਛੇ ਨਾ ਮੁੜਨ ਦੇ, ਹੁਣ ਤੂੰ ਸਿੱਟ ਲਈ ਨਾਲ ਦੇ ਛਪਾਈਆਂ। ਉਹ ਨਾਲ ਦੇ ਛਪਾਈ ਜਿਹੜੇ ਖੋਖੇ ਵਾਲੇ ਸਿੰਘ ਨੇ ਸੁੱਟ ਲਏ ਪਿੱਛੇ ਹੀ, ਅਤੇ ਗਾਂਹ ਛੱਡ ਕੇ ਤੇ ਸੀ ਮਿੱਤੂ, ਇਹਨੇ ਕੱਢ ਕੇ ਕਿਹਾ ਵੀ ਆ ਜਾ ਹੁਣ। ਉਸੇ ਵੇਲੇ ਜਦੋਂ ਮੂੰਗਫਲੀ ਕੋਲ ਆਇਆ ਨਾ ਰੇਹੜੀ ਦੇ, ਕਹਿੰਦਾ ਪਤਾ ਕੌਣ ਆ, ਕੰਬਣ ਲੱਗ ਗਿਆ, ਪਸਤੌਲ ਥੱਲੇ ਡਿੱਗ ਪਿਆ ਆਪਦਾ, ਚੱਲਿਆ ਨਹੀਂ, ਕਹਿੰਦਾ ਮੈਨੂੰ ਬਖਸ਼ ਤੋਂ ਮੈਂ ਗਊ ਜਾਣ ਕੇ ਬਖਸ਼, ਕਹਿੰਦਾ ਹੁਣ ਤਾਂ ਗਊਆਂ ਦਾ ਧਰਮ ਰਾਜ, ਦੁੱਧ ਪਿਆਈ ਤੂੰ ਜਾ ਕੇ, ਹੁਣ ਤੇਰੀ ਆਦਤ ਹੋਈ, ਬਹੁਤੀ ਆਦਤ ਹੋਈ, ਪਿੰਡਾਂ 'ਚੋਂ ਖਬਰਾਂ ਆਈਆਂ ਤਾਂ ਤੈਨੂੰ ਘੇਰਿਆ। ਉਸ ਵੇਲੇ ਗੁਰੂ ਪਿਆਰੀ ਸਾਧ ਸੰਗਤ ਜੀ ਜਾਣ ਕੇ ਕਹਿੰਦਾ ਜਾ ਭੱਜਾ ਯਾਰ ਚੱਲ। ਉਹ ਭੱਜਿਆ, ਜਦੋਂ ਕਪਤਾਨ ਦਫ਼ਤਰ ਜਿਹੜਾ ਹੁੰਦਾ ਪੁਲਿਸ ਦਾ ਉੱਥੋਂ ਕਿਲਾ ਗਿਆ ਪਾਸੇ, ਉੱਧਰ ਨੂੰ ਭੱਜਿਆ ਵੀ ਉੱਧਰ ਵੜ ਜਾ ਮੈਂ, ਭੱਜਿਆ ਜਾ ਰਿਹਾ ਉੱਧਰੋਂ ਨਰਮੇ ਦੀ ਭਰੀ ਸੋ ਟਰਾਲੀ ਬਜ਼ੁਰਗ ਲੈ ਕੇ ਜਾ ਰਹੇ ਨੇ, ਇੱਕ ਬਜ਼ੁਰਗ ਉੱਪਰ ਉੱਪਰ ਬੈਠਾ ਮੁੰਡਾ ਉਹਦਾ ਚਲਾਉਂਦਾ ਟਰੈਕਟਰ, ਉਹ ਵੇਖ ਲਿਆ ਵੀ ਭੱਜ ਰਿਹਾ ਥਾਣੇਦਾਰ ਯਾਰ ਨਿਕਲ ਗਿਆ ਸਿੰਘਾਂ ਤੋਂ। ਭਾਵ ਜ਼ਾਲਮ ਕਿੰਨਾ ਸੀ, ਲੋਕਾਂ ਨੂੰ ਉਹਦੇ ਮਰਨ ਦਾ ਚਾਅ ਕਿੰਨਾ ਹੋਇਆ। ਔਰ ਗੁਰੂ ਪਿਆਰੀ ਸਾਹਿਬ ਸਮਝੋ ਬਜ਼ੁਰਗ ਉੱਪਰੋਂ ਬੇਪਰਵਾਹ ਹੋ ਕੇ ਕਹਿ ਰਿਹਾ ਉਹ ਬਾਬਾ ਬਾਬਿਓ ਅੱਜ ਨਾ ਜਾਣ ਦਿਓ, ਇਹਨੇ ਬਹੁਤ ਹੱਥ ਚੱਕੀ ਸੀ, ਅੱਜ ਨਾ ਜਾਣ ਦਿਓ। ਉਹ ਜਾਣ ਕੇ ਭਜਾਇਆ ਸੀ ਨਾ ਉਹਨੇ, ਦੂਜੇ ਸਿੰਘ ਨੇ ਪੱਟ 'ਚ ਮਾਰੀ ਭਜੇ ਜਾਂਦੇ ਅਤੇ ਥੱਲੇ ਸੁੱਟ ਲਿਆ, ਉਹਦੇ ਉੱਤੇ ਚੜ ਕੇ ਗੀਤ ਗਾਏ, ਫਿਰ ਉਹਨਾਂ ਦੇ ਮਾਰ ਭਾਈ ਸਾਹਿਬ, ਇਹਨਾਂ ਨੇ ਫਿਰ ਮਾਰੀਆਂ ਉਹਦੇ ਫੁੜਫੜੀ 'ਚ ਗੋਲੀਆਂ, 2 ਛਪਾਈ ਮਰੇ। ਦਿਨੇ ਉਹਨੂੰ ਦਿਨੇ ਚਿੱਟੇ ਉੱਥੇ ਮਾਰਿਆ ਲੋਕਾਂ ਦੇ ਸਾਹਮਣੇ। ਔਰ ਉਹ ਬਜ਼ੁਰਗ ਫਿਰ ਉਹ ਮੁੰਡਾ ਆਉਂਦਾ ਵੀ ਹੁਣ ਤੂੰ ਆ ਜਿਹੜੀ ਗੱਲ ਕਹੀ ਹੈ ਨਾ, ਜੇ ਪਤਾ ਲੱਗ ਗਿਆ ਨਾ ਆਪਣਾ ਆਪਣਾ ਟੱਬਰ ਸਾਰਾ ਫੜ ਲੈਣਗੇ, ਉਹਨਾਂ ਤਾਂ ਮਾਰਤਾ ਥਾਣੇਦਾਰ, ਖਬਰਾਂ ਉੱਡ ਗਈਆਂ। ਉਹ ਨਰਮਾ ਫਿਰ ਉੱਥੇ ਨਹੀਂ ਲੈ ਕੇ ਗਏ ਵਿਚਾਰੇ। ਸੋ ਪੱਕੀ ਮੰਡੀ ਸ਼ਹਿਰ ਦੇ ਅੰਦਰ ਅੱਜ ਵੀ ਹੈ, ਉਹ ਆਪਦੇ ਘਰ ਹੀ ਲੈ ਗਏ ਗਾਂ ਨੂੰ ਪਿੰਡ ਜਿੱਧਰ ਵੀ ਚਲੋ ਇੱਥੋਂ ਨਿਕਲ ਜਾਓ ਹੁਣ, ਨਹੀਂ ਤਾਂ ਉਹਨਾਂ ਨੂੰ ਵੀ ਫੜ ਲੈਣਾ ਸੀ। ਇੱਕ ਬਜ਼ੁਰਗ ਉੱਥੇ ਚਾਹ ਲੈ ਰਿਹਾ ਸੀ, ਮੁਰਲੀ ਮਨੋਹਰ ਕੀ ਦੁਕਾਨ, ਅੱਜ ਬਹੁਤ ਵੱਡਾ ਸਟੋਰ ਬਣ ਗਿਆ, ਉਹ ਛੋਟੀ ਜਿਹੀ ਦੁਕਾਨ ਹੁੰਦੀ ਸੀ ਉਹਨਾਂ ਦੀ, ਚਾਹ ਬੜੀ ਮਸ਼ਹੂਰ ਸੀ ਚਾਹ ਪੱਤੀ। ਇੱਕ ਸਾਡੇ ਗੁਆਂਢੋਂ ਨਾਮ ਰਸੀਆ ਬਜ਼ੁਰਗ ਮੇਰਾ ਤਾਇਆ ਲੱਗਦਾ ਸੀ, ਉਹ ਉਹਨਾਂ ਦੇ ਚਾਹ ਲਿਆਉਂਦਾ ਹੁੰਦਾ ਹਮੇਸ਼ਾ। ਉਹ ਥਾਣੇ ਦੇ ਦੂਜੇ ਬੰਨੇ ਸੀ ਜੀ, ਉਲਟ ਸਾਈਡ ਥਾਣਾ ਲੰਘ ਕੇ, ਉੱਥੋਂ ਚਾਹ ਲੈ ਰਿਹਾ ਸੀ। ਉਹਨੇ ਸਾਰਾ ਸੀਨ ਵੇਖਿਆ ਕਿਵੇਂ ਸਿੰਘਾਂ ਨੇ ਢਾਹ ਕੇ ਸੋਧਾ ਲਾਇਆ ਜ਼ਾਲਮ ਦਾ ਮਿੱਤੂ ਦਾ, ਅਤੇ ਉਹ ਸਾਧ ਸੰਗਤ ਜੀ ਵੇਖ ਕੇ ਜੋ ਰੌਲਾ ਪੈ ਗਿਆ ਉੱਥੇ। ਅਤੇ ਉਸ ਵੇਲੇ ਉਹ ਬਜ਼ੁਰਗ ਟੈਂਪੂ ਚੜ੍ਹ ਕੇ ਆ ਗਿਆ, ਜਦੋਂ ਟੈਂਪੂ ਚੜ੍ਹ ਕੇ ਆ ਗਿਆ ਅਤੇ ਸਾਠੇ ਜਿੱਥੇ ਫੜਾ ਸਾਡੇ ਉੱਥੇ ਉਹ ਖੜਾ, ਬੜੀ ਖੁਸ਼ੀ। ਚਾਹ ਨਹੀਂ ਉਹ ਲੈ ਕੇ ਆਇਆ, ਚਾਹ ਉੱਥੇ ਉਹ ਵੀ ਛੱਡਿਆ ਆਇਆ ਆਪਦੀ ਛੇਤੀ 'ਚ ਵਿਚਾਰਾ। ਉਹਦਾ ਮੇਰੀ ਚਾਹ ਉੱਥੇ ਰਹਿ ਗਈ, ਬਾਅਦ 'ਚ ਲੈ ਲਵਾਂਗੇ, ਚਲੋ ਪੈਸੇ ਦੇ ਆਇਆ ਉਹਨਾਂ ਨੂੰ। ਅਤੇ ਉਹ ਉਸ ਵੇਲੇ ਬੜਾ ਲਾਲ ਹੋਇਆ ਬਜ਼ੁਰਗ, ਮੈਂ ਵੀ ਅਤੇ ਤਿੰਨ ਚਾਰ ਅਸੀਂ ਪਚੰਗੀ ਉੱਥੇ ਗਏ ਉਹਦੇ ਕੋਲ, ਅਸੀਂ ਕਿਹਾ ਵੀ ਤਾਇਆ ਜੀ ਕੀ ਹਾਲ ਚਾਲ ਆ। ਉਹ ਕਹਿੰਦਾ ਠੀਕ, ਅੱਜ ਤਾਂ ਕਹਿੰਦਾ ਬਈ ਆਨੰਦ ਆ। ਅਸੀਂ ਕਿਹਾ ਕੀ ਇੰਨਾ ਖੁਸ਼ ਕਿਉਂ ਅੱਜ? ਕਹਿੰਦਾ ਮੇਰੇ ਸਾਹਮਣੇ ਉਹਨੇ ਵੇਖੋ ਸਾਧ ਸੰਗਤ ਜੀ ਵੀ ਆਪਣਾ ਆਹ ਹੱਥ ਜਿਹੜਾ ਖੱਬਾ ਹੱਥ ਸੀ ਨਾ ਬਜ਼ੁਰਗ ਨੇ ਤਾਏ ਸਾਡੇ ਨੇ, ਇੰਨੀ ਜ਼ੋਰ ਦੀ ਮਾਰਿਆ ਸਾਨੂੰ ਦੱਸਣ ਲੱਗਿਆ ਆਪਦੀ ਗੱਲ 'ਤੇ ਵੀ ਉਹਨਾਂ ਦੀ ਗੱਲ ਲਾ ਲਓ, ਨਾਲੇ ਲੱਫੜ ਮਾਰਿਆ ਆਪਣਾ। ਕਹਿੰਦਾ ਮੇਰੇ ਸਾਹਮਣੇ ਦੁਸ਼ਟ ਮਿੱਤੋ ਨੂੰ ਸਿੰਘਾਂ ਨੇ ਇੱਦਾਂ ਸੁੱਟਤਾ ਮਾਰ ਕੇ, ਇਹੋ ਜਿਹੇ ਕੰਡੇ ਜ਼ਾਲਮ ਕੱਢੇ ਮੇਰੇ ਸਾਹਮਣੇ। ਕਹਿੰਦਾ ਚਾਹ ਤਾਂ ਮੇਰੀ ਰਹਿ ਗਈ ਉੱਥੇ ਹੀ ਮੁਰਲੀ ਕੇ, ਪਰ ਮੇਰੇ ਸਾਹਮਣੇ ਐਂ ਕਹਿੰਦਾ ਮਾਰ ਕੇ ਸੁੱਟਿਆ ਆਉਂਦਾ ਥੱਲੇ। ਇੰਨਾ ਚਾਅ ਸੀ ਉਹਦੇ ਮਰਨ ਦਾ ਲੋਕਾਂ ਨੂੰ, ਭਾਵ ਨਿਸ਼ਾਨੇ ਉਹ ਲਾਏ ਜ਼ਾਲਮਾਂ ਦੇ। SSP ਗੋਬਿੰਦ ਰਾਮ, SSP ਸ਼ਿਆਮ ਸੁੰਦਰ ਬਾਹਮਣ ਸੀ ਜਿਹਨੇ ਝੂਠੇ ਪੁਲਿਸ ਮੁਕਾਬਲੇ, ਸਭ ਤੋਂ ਪਹਿਲਾਂ ਝੂਠਾ ਪੁਲਿਸ ਮੁਕਾਬਲਾ ਭਾਈ ਵਰਿਆਮ ਸਿੰਘ ਜੀ ਖੱਪਿਆਂ ਵਾਲੀ ਦਾ ਉਹਨੇ ਬਣਾਇਆ ਸੀ, ਅੰਬ ਨਾਲ ਬੰਨ੍ਹ ਕੇ ਗੋਲੀਆਂ ਮਾਰੀਆਂ ਸੀ, ਅਤੇ ਝੂਠਾ ਜਿਵੇਂ ਕਹਿ ਦਿੰਦੇ ਸੀ, ਉਹ ਤੋਂ ਝੂਠੇ ਪੁਲਿਸ ਮੁਕਾਬਲੇ ਚੱਲੇ। ਉਹਨੂੰ ਮਾਰਿਆ ਸ਼ਿਆਮ ਸੁੰਦਰ ਨੂੰ, ਸੋਧਾ ਲਾਇਆ। ਗੋਬਿੰਦ ਰਾਮ ਨੂੰ ਮਾਰਿਆ SSP ਜਿਹੜਾ, ਆਉਂਦਾ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ, ਪਖਾਨੇ ਦਾ ਪਾਣੀ ਪਿਆਉਂਦਾ ਜ਼ਬਰਦਸਤੀ ਸਿੰਘਾਂ ਨੂੰ ਢਾ ਕੇ ਮੂੰਹ 'ਚ ਪਾਉਂਦਾ ਸੀ, ਇਹ ਮੇਰਾ ਅੰਮ੍ਰਿਤ ਆ। ਉਹਦਾ ਸੋਧਾ ਲਾਇਆ, ਹੋਰ ਪਤਾ ਨਹੀਂ ਕਿੰਨੇ ਕੁ ਜ਼ਾਲਮ। ਔਰ ਨਾਲ ਜਿਹੜਾ ਕਿਰਪਾਲ ਗਿੱਲ ਸੀ, ਮੈਂ ਪਹਿਲਾਂ ਗੱਲ ਕੀਤੀ ਸੀ ਜ਼ਾਲਮ ਦੀ, ਨਿਸ਼ਾਨਾ ਤਿੰਨ ਵਾਰ ਇਹਦਾ ਲਾਉਣਾ ਚਾਹਿਆ ਇਹ ਜਰਨੈਲ ਨੇ, ਤਿੰਨ ਵਾਰ ਇਹ ਨਹੀਂ ਆਇਆ ਕੁਦਰਤੀ, ਕਿਉਂ ਨਹੀਂ ਆਇਆ ਮੈਂ ਬਾਅਦ 'ਚ ਦੱਸੂੰਗਾ। ਔਰ ਦਿਮਾਗ ਇੰਨਾ ਸੀ ਵੀ ਉਦੋਂ ਮੈਂ ਛੋਟਾ ਸੀ, ਪਰ ਪੰਜ ਪਿਆਰੇ ਸਾਡੇ ਇਲਾਕੇ ਦੇ ਗੁਰਮੁਖ ਬਾਣੀ ਪੜ੍ਹਦੇ ਸੀ ਸੁੱਧ ਗੁਰੂ ਦੀ ਕਿਰਪਾ ਨਾਲ, ਉਹ ਪਿਆਰ ਬੜਾ ਕਰਦੇ ਸੀ। ਉਹ ਕਹਿੰਦੇ ਆ ਜਾ ਭਚੰਗੀਆ ਨਾਲ, ਚੱਲ ਬਾਟੇ ਹੀ ਮਜਾ ਲਾਂਗੇ, ਤੋਂ ਮੈਨੂੰ ਨਾਲ ਲੈ ਜਾਂਦੇ ਸੀ, ਮੈਂ ਛੋਟਾ ਸੀ। ਉਹ ਜਦੋਂ ਅਸੀਂ ਸੰਗਰੂਰ ਵੱਲ ਗਏ, ਜੌੜੇ ਪੁਲ ਪੈਂਦੇ ਨੇ ਉੱਥੇ, ਫਤਿਹਪੁਰ ਪਿੰਡ ਹੈ ਸ਼ਾਇਦ, ਮੈਨੂੰ ਭੁੱਲ ਗਿਆ, ਜੌੜੇ ਪੁਲਾਂ ਦੇ ਕੋਲ ਨਹਿਰ ਸੀ, ਅਤੇ ਉਹ ਇੰਨੀ ਪੁਲਿਸ ਉੱਥੇ ਲੱਗੀ ਹੋਈ ਸੀ, ਕਾਲੀ ਬੋਲੀ ਨੇਰੀ ਚੜ੍ਹੀ, ਉਹ ਗੱਡੀ ਸਾਡੀ ਵਿੱਚ ਪੰਜਾਂ ਪਿਆਰਿਆਂ ਨੇ ਫਸ ਗਈ ਉਹਨਾਂ ਦੇ ਜਾ। ਇੱਕ ਵਾਰ ਤਾਂ ਮੂੰਹ ਉੱਡ ਗਏ ਸਾਰਿਆਂ ਦੇ ਵੀ ਹੁਣ ਨਹੀਂ ਛੱਡਦੇ ਆਪਾਂ ਨੂੰ, ਵੀ ਇੱਥੇ ਕੋਈ ਗੱਲ ਆ, ਆਪਾਂ ਕਿੱਧਰ ਫਸ ਗਏ। ਗਾਂਹ ਪਿੰਡ ਅੰਮ੍ਰਿਤ ਸੰਚਾਰ ਜਿੱਥੇ ਕਰਨਾ ਸੀ ਉਸ, ਮੈਂ ਵੀ ਉਦੋਂ ਨਾਲ ਸੀ। ਔਰ ਜਦੋਂ ਉਹਨਾਂ ਨੇ ਘੇਰਾ ਪਾ ਲਿਆ ਵੀ ਆ ਗਏ, ਪਰ ਉੱਥੇ ਇੱਕ SHO ਸੀ, ਉਹ ਜਾਣਦਾ ਸੀ ਇਹਨਾਂ ਨੂੰ ਪੰਜਾਂ ਪਿਆਰਾਂ ਦੇ ਜਥੇਦਾਰ ਨੂੰ, ਉਹਨੂੰ ਇਹ ਵੀ ਪਤਾ ਸੀ ਵੀ ਇਹਦਾ ਲਿੰਕ ਬਹੁਤ ਸਿੰਘ ਵਾਲੇ ਨਾਲ ਆ, ਭਾਈ ਗੁਰਜੰਟ ਸਿੰਘ ਨਾਲ। ਭਾਈ ਗੁਰਜੰਟ ਸਿੰਘ ਉਹਨਾਂ ਦੇ ਜਿਹੜਾ ਪੰਜਾਂ ਪਿਆਰਾਂ ਦੇ ਜਥੇਦਾਰ ਹਨ, ਉਹਨਾਂ ਦੇ ਘਰ ਆਉਂਦਾ ਸੀ। ਹੁਣ ਜਿਨ੍ਹਾਂ ਨਾਲ ਲਿੰਕ ਸੀ, ਪੁਲਿਸ ਵਾਲੇ ਬਹੁਤ ਭੈ ਖਾਂਦੇ ਸੀ, ਹੱਥ ਨਹੀਂ ਪਾਉਂਦੇ ਸੀ ਪੰਜਾਂ ਪਿਆਰਿਆਂ ਨੂੰ ਇਸ ਕਰਕੇ। ਉਹ ਇੱਕ SSP ਕਹਿੰਦਾ ਮਾਰ ਜੋ ਇਹਨਾਂ ਨੂੰ ਸਾਰਿਆਂ ਨੂੰ, ਉਹ ਸੋ ਦੂਜਾ ਆਉਂਦਾ ਨਹੀਂ ਸਾਹਿਬ ਜੀ, ਆਪਣਾ ਨੁਕਸਾਨ ਬਹੁਤ ਜ਼ਿਆਦਾ ਹੋਜੂਗਾ ਜੇ ਮਾਰਤੇ ਆ ਪੰਜ ਪਿਆਰੇ, ਮੈਂ ਇਹਨਾਂ ਨੂੰ ਜਾਣਦਾ ਵਾਂ। ਫਿਰ ਉਹਨੇ ਕੰਨ 'ਚ ਕੋਈ ਗੱਲ ਕਹੀ ਅਤੇ ਉਹ ਕਹਿੰਦਾ ਨਿਕਲ ਜਾਓ ਫਿਰ। ਜਦੋਂ ਗਾਂਹ ਨਿਕਲੇ ਸਾਧ ਸੰਗਤ ਜੀ, ਉਹ ਪੁਲ ਪਾਰ ਕੀਤਾ ਸੀ ਡਰਦਿਆਂ ਡਰਦਿਆਂ ਨੇ ਡਰਾਈਵਰ ਨੇ, ਅਤੇ ਗਾਂਹ ਸੀਨ ਵੇਖਿਆ ਸੀ, ਉਹਨੇ ਦੱਸਤਾ ਸੀ ਥਾਣੇਦਾਰ ਨੇ, ਕਹਿੰਦਾ ਵੀ ਉਹ ਲਾਲੇ ਜਿਹੜੇ ਚੁੱਕੇ ਆ ਲਿਬਰੇਸ਼ਨ ਫੋਰਸ ਨੇ, ਉਹ ਇੱਥੇ ਮਾਰ ਕੇ ਰਾਤ ਸੁੱਟ ਦਿੱਤੇ, ਤੁਸੀਂ ਇੱਧਰ ਵਿੱਚ ਕਿੱਥੇ ਆ ਗਏ? ਨਹਿਰ ਦੇ ਕਿਨਾਰੇ ਵੇਖੋ ਖੂਨ ਖਿਲ ਰਿਹਾ, ਉਹਨਾਂ ਲੀੜੇ ਪਏ, ਚੱਪਲਾਂ ਪਈਆਂ ਨੇ ਉਹਨਾਂ ਦੀਆਂ। ਉਹ ਅਸੀਂ ਸ਼ੀਸ਼ਾ ਖੋਲ੍ਹ ਕੇ ਉਹ ਸੀਨ ਜਿਹਾ ਵੇਖਿਆ, ਉਹ ਸਾਰਾ ਐਵੇਂ ਹੀ ਸੀ, ਝੂਠਾ ਸੀਨ। ਸੰਸਥਾ ਬਣਾਇਆ ਸੀਗਾ ਉਹਨਾਂ ਦੀ ਇੰਟਰਵਿਊ ਤਾਂ ਹੁਣ ਲਾਲਿਆਂ ਦੀ ਆਈ ਆ ਉਹ ਕਹਿੰਦੇ ਸਾਡੀ ਇੰਨੀ ਹਿਫਾਜ਼ਤ ਕੀਤੀ ਇੰਨੀ ਸਾਡੀ ਸੇਵਾ ਕੀਤੀ ਯੂਟਿਊਬ 'ਤੇ ਹੁਣ ਉਹਨਾਂ ਪਾਈ ਹੈ ਝੂਠ ਚੱਕ ਵਾਲਿਆਂ ਨੇ ਹਿੰਦੂਆਂ ਨੇ ਸਿੰਘਾਂ ਦੀ ਸਿਫਤ ਕੀਤੀ ਹੈ ਉਹ ਚੁੱਕੇ ਸੀ ਅਤੇ ਉੱਧਰ ਹਿਰਮਚੀ ਡੋਲ ਕੇ ਬਾਅਦ 'ਚ ਪਤਾ ਲੱਗਾ ਸਾਨੂੰ ਕਿੰਨਾ ਦਿਮਾਗ ਸੀ ਮਾਰਨਾ ਸੀ ਜ਼ਾਲਮ ਕੇ ਪੀ ਐਸ ਗਿੱਲ ਵੀ ਇੰਨੇ ਬਹਾਨੇ ਨਾਲ ਉੱਥੇ ਆਊਗਾ ਮੌਕਾ ਵੇਖਣ ਉਹ ਆਉਂਦਾ ਹੁੰਦਾ ਸੀ ਇਹਨਾਂ ਨੇ ਬਾਅਦ 'ਚ ਪਤਾ ਲੱਗਾ ਵੀ ਉੱਥੇ ਹਿਰਮਚੀ ਡੋਲੀ ਸੀ ਲਾਲ ਰੰਗ ਦੀ ਉਹਨਾਂ ਦੀਆਂ ਚੱਪਲਾਂ ਗਾਂਹ ਪਛਾਣ ਚਿੱਕੜ ਕਰਕੇ ਅਤੇ ਉਹਨਾਂ ਦੇ ਪਜਾਮੇ ਜੋ ਪਾਏ ਸੀ ਜਿਵੇਂ ਚੁੱਕੇ ਸੀ ਉਹ ਉੱਥੇ ਰੱਖੇ ਹੋਏ ਸੀ ਸਾਰੇ ਭੁਲੇਖਾ ਪਾਇਆ ਸੀ ਵੀ ਰਾਤ ਮਾਰ ਕੇ ਨਹਿਰ 'ਚ ਸੁਨਹਿਰ ਦੇ ਵਿੱਚ ਰੋੜ ਦਿੱਤੇ ਉਹ ਬੰਦੇ ਜਿਹੜੇ ਉੱਥੇ ਉਹਨੇ ਆਉਣਾ ਸੀ ਮੌਕਾ ਵੇਖ ਉੱਥੇ ਬੰਬ ਫਿੱਟ ਕੀਤਾ ਸੀ ਬਾਅਦ 'ਚ ਪਤਾ ਲੱਗਾ ਇਹਨੂੰ ਉਡਾਉਣ ਵਾਸਤੇ ਪਰ ਜ਼ਾਲਮ ਕਈ ਵਾਰ ਜਿਹੜਾ ਬਹੁਤਾ ਹੁੰਦਾ ਨਾ ਸਾਧ ਸੰਗਤ ਜੀ ਉਹ ਸ਼ਾਸਤਰ ਦੀ ਮੌਤ ਜਾਂ ਸੂਰਮਿਆਂ ਤੋਂ ਨਹੀਂ ਮਰਦਾ ਜ਼ਾਲਮ ਜਿਹੜਾ ਹੁੰਦਾ ਜਿਹੜਾ ਨਰੈਣੂ ਮਹੰਤ ਸੀ ਨਨਕਾਣਾ ਸਾਹਿਬ ਜੀ ਨੇ ਕੀ ਹਾਲ ਕੀਤਾ ਸੀ ਸੰਗਤ ਉਹ ਆਪਣੀ ਮੌਤ ਮਰਿਆ ਕੁਰਲਾ ਕੇ ਇਸ ਕਰਕੇ ਕਈ ਜਿਹੜੇ ਜ਼ਾਲਮ ਆ ਉਹ ਇਸ ਤਰ੍ਹਾਂ ਮਰੇ ਨੇ ਉਹ ਸੂਰਮਿਆਂ ਤੋਂ ਨਹੀਂ ਮਰੇ ਕਈ ਵਾਰ ਸੂਰਮਿਆਂ ਦੇ ਸ਼ਸਤਰਾਂ ਨਾਲ ਮਰਨ ਨਾਲ ਵੀ ਭਲਾ ਹੋ ਜਾਂਦਾ ਵਾ ਸ਼ਾਇਦ ਇਹ ਵੀ ਇਸੇ ਤਰ੍ਹਾਂ ਦਾ ਜ਼ਾਲਮ ਸੀ ਤਿੰਨ ਵਾਰ ਇਹ ਸੂਰਮੇ ਨੇ ਬੁੱਧ ਸਿੰਘ ਵਾਲੇ ਨੇ ਉਹਨੂੰ ਨਾਸ ਕਰਨ ਵਾਸਤੇ ਪ੍ਰਬੰਧ ਕੀਤਾ ਸੀ ਪਰ ਉਹ ਨਹੀਂ ਹੋਇਆ ਦੋ ਵਾਰਾਂ ਬੰਬ ਹੀ ਨਹੀਂ ਚੱਲਿਆ ਸੀ ਲਾਇਆ ਹੋਇਆ ਸੋ ਇਹ ਸੀ ਤੀਜਾ ਮੌਕਾ ਉੱਥੇ ਇਹ ਆ ਕੇ ਅਤੇ ਉੱਥੇ ਵੀ ਗਾਂਹ ਪਛਾਂ ਹੋ ਗਿਆ ਸੀ ਸੋ ਕਹਿਣ ਤੋਂ ਭਾਵ ਇਹ ਐਸਾ ਸੂਰਮਾ ਸੀ ਜੇ ਛੋਟੇ ਹੁੰਦੇ ਨੇ ਸਾਰੇ ਨਿਸ਼ਾਨੇ ਲਾਤੇ ਸੀ ਅਤੇ ਵੱਡੇ ਹੋ ਕੇ ਇਹਨੇ ਸੰਘਰਸ਼ ਵਿੱਚ ਉਹ ਨਿਸ਼ਾਨੇ ਫੁੰਡੇ ਜਿਹੜੇ ਵਾਕਿਆ ਹੀ ਫੁੰਡਣ ਯੋਗ ਸੀ ਜ਼ਾਲਮਾਂ ਦਾ ਸੌਦਾ ਲਾਇਆ ਖਾਲਸਾ ਸੋ ਜੋ ਦੁਸ਼ਟ ਕਹੋ ਗਾਲੇ ਖਾਲਸਾ ਸੋ ਜੋ ਨਿਰਧਨ ਕਹੋ ਪਾਲੇ ਗਰੀਬ ਨੂੰ ਪਾਲਦਾ ਖਾਲਸਾ ਅਤੇ ਦੁਸ਼ਟ ਨੂੰ ਗਾਲਦਾ ਵਾ ਉਹ ਖਾਲਸਾ ਹੁੰਦਾ ਹੈ ਉਹ ਇਹ ਖਾਲਸੇ ਸਨ ਸ਼੍ਰੀ ਮਾਨ ਭਾਈ ਗੁਰਜੰਡ ਸਿੰਘ ਜੀ ਬੁੱਧ ਸਿੰਘ ਵਾਲੇ ਔਰ ਇੰਨਾ ਦਿਮਾਗ ਸੀ ਇੱਕ ਸਾਡੇ ਇਲਾਕੇ ਵਿੱਚ ਘੇਰਾ ਪੈ ਗਿਆ ਇੱਕ ਵਾਰ ਅਤੇ ਉਹ ਬਜ਼ੁਰਗ ਹੁਣ ਚੜ੍ਹਾਈ ਕਰ ਗਏ ਵਿਚਾਰੇ ਉਹਨਾਂ ਦਾ ਖੇਤਾਂ 'ਚ ਬਾਹਰ ਘਰ ਸੀ ਉਹਨਾਂ ਦੇ ਘਰ ਸ਼ਾਮ ਨੂੰ ਪ੍ਰਸ਼ਾਦਾ ਛਕ ਰਹੇ ਸੀ ਜਦੋਂ ਘੇਰਾ ਪੈ ਗਿਆ ਵੇਖਿਆ ਇੱਕ ਬੰਨੇ ਸੂਆ ਸੀ ਅਤੇ ਸੂਏ ਦੇ ਵਿੱਚ ਜਿੱਥੇ ਮੋਗਾ ਬਣਿਆ ਹੁੰਦਾ ਆਪਾਂ ਨੂੰ ਪਤਾ ਉੱਥੇ ਠੋਕਰ ਬਣੀ ਹੁੰਦੀ ਭੀੜਾ ਥਾਂ ਬਣਿਆ ਹੁੰਦਾ ਉੱਥੋਂ ਦੀ ਆਮ ਹੀ ਲੋਕ ਟੱਪ ਜਾਂਦੇ ਹੁੰਦੇ ਉਹ ਸੂਆ ਸੀ ਇੱਕ ਬੰਨੇ ਉਹ ਬੰਦ ਸੀਗਾ ਪਾਣੀ ਨਹੀਂ ਸੀ ਉਹ 'ਚ ਸੂਏ 'ਚ ਚੱਲਦਾ ਉਹ ਬੰਦ ਸੀ ਅਤੇ ਚਾਰ ਚਪੇਰੋਂ ਘੇਰਾ ਪੈ ਗਿਆ ਇਹਨਾਂ ਨੂੰ ਉਹ ਖੇਤਾਂ ਦੇ ਵਿੱਚ ਘਰ ਸੀ ਜੋ ਘੇਰਾ ਪੈ ਗਿਆ ਉਹਨੇ ਬਜ਼ੁਰਗ ਨੇ ਦੱਸਿਆ ਆ ਕੇ ਵੀ ਜਹੇਦਾਰ ਜੀ ਘੇਰਾ ਪੈ ਗਿਆ ਕਹਿੰਦੇ ਕੋਈ ਗੱਲ ਨਹੀਂ ਫਿਰ ਕੀ ਜੇ ਘੇਰਾ ਪੈ ਗਿਆ ਤਾਂ ਉਹ ਕਹਿੰਦੇ ਵੀ ਹੁਣ ਤੁਸੀਂ ਆਪਣਾ ਪਾ ਕਰੋ ਉਹਦਾ ਮੁੰਡਾ ਸੀ ਨੌਜਵਾਨ ਘਰੇ ਇੱਕੋ ਇੱਕ ਮੁੰਡਾ ਕਹਿੰਦੇ ਵੀ ਗੱਲ ਇਹ ਹੈ ਜਹੇਦਾਰ ਜੀ ਵੀ ਅਸੀਂ ਤੇਰਾ ਬਚਾਅ ਕਰਨਾ ਵੱਧ ਤੋਂ ਵੱਧ ਤੇਰਾ ਬਚਾਅ ਕਰਦੇ ਹੋਏ ਸਿੰਘਾਂ ਨੂੰ ਵੀ ਕਹਿਤਾ ਵੀ ਕੋਈ ਮਾਰਨਾ ਨਹੀਂ ਬੰਦਾ ਇੱਥੇ ਪੁਲਿਸ ਵਾਲਾ ਮੁਕਾਬਲਾ ਕਰਨਾ ਹੈ ਆਪਾਂ ਨਿਕਲ ਜਾਣਾ ਕੋਈ ਬੰਦਾ ਨਹੀਂ ਜੇ ਇੱਥੇ ਪੁਲਿਸ ਵਾਲਾ ਕੋਈ ਮਰ ਗਿਆ ਨਾ ਇਹਦਾ ਨੁਕਸਾਨ ਕਰ ਦੇਣਾ ਇੱਦਾਂ ਹੀ ਕਰਦੀ ਸੀ ਨਾ ਪੁਲਿਸ ਨੱਕਿਆਂ ਨੂੰ ਫੜ ਕੇ ਲੈ ਜਾਣਾ ਸੋਚ ਇੰਨੀ ਵਧੀਆ ਉਹਨੂੰ ਪੁੱਛਿਆ ਉਹਨੂੰ ਕਹਿੰਦਾ ਤੂੰ ਜਾ ਕੇ ਦੱਸ ਅਤੇ ਉਹਨੂੰ ਆਉਂਦੇ ਤੂੰ ਬਾਹਰ ਨਿਕਲ ਉਹ ਜਦੋਂ ਬਾਹਰ ਨਿਕਲਿਆ ਅਤੇ ਡੀ ਐੱਸ ਪੀ ਦੂਰ ਖੜ੍ਹਾ ਸੀ ਉਹਨੇ ਆਵਾਜ਼ ਮਾਰੀ ਉਹਨੂੰ ਸੋ ਬਜ਼ੁਰਗ ਨੂੰ ਉਹ ਕਹਿੰਦਾ ਉਹਨਾਂ ਜੀ ਮੈਂ ਹੱਥ ਚੱਕਤਾ ਉਹ ਅੰਦਰ ਜਾ ਕੇ ਕਹਿੰਦਾ ਵੀ ਮੈਨੂੰ ਬੁਲਾਉਂਦੇ ਹੁਣ ਦੱਸ ਉਹ ਕਹਿੰਦਾ ਵੀ ਤੂੰ ਜਾ ਉਹਨਾਂ ਕੋਲ ਤੂੰ ਜਾ ਉਹਨਾਂ ਕੋਲ ਵੀ ਜੋ ਵੀ ਅਫਸਰ ਆ ਉਹਨੂੰ ਕਹੀਂ ਵੀ ਹੈਗੇ ਆ ਸਿੰਘ ਕਹਿੰਦਾ ਮੈਂ ਕੀ ਕਹਾਂ ਦੱਸੋ ਹੁਣ ਉਹਦਾ ਤੂੰ ਕਹਿੰਦੀ ਹੈਗੇ ਅੰਦਰ ਪਰ ਇੱਕ ਗੱਲ ਕਹੀਂ ਵੀ ਭਰਾਵੋ ਹਥਿਆਰ ਬਹੁਤ ਭੈੜੇ ਉਹਨਾਂ ਕੋਲ ਬੜੇ ਜ਼ਬਰਦਸਤ ਹਥਿਆਰ ਆ ਤੁਸੀਂ ਸਾਡੇ ਸਿੱਖ ਭਰਾ ਜੇ ਉਹ ਆਏ ਰੋਟੀਆਂ ਖਾਣ ਬਈ ਜ਼ਬਰਦਸਤੀ ਇੱਥੇ ਲਾ ਲਈ ਅਤੇ ਦੇਣੀਆਂ ਪਈਆਂ ਸਾਡੀ ਮਜਬੂਰੀ ਹੈ ਅਤੇ ਪਰ ਆਪਦਾ ਬਚਾਅ ਕਰ ਲਿਓ ਭਰਾਵੋ ਉਹਨਾਂ ਕੋਲ ਹਥਿਆਰ ਬਹੁਤ ਜ਼ਬਰਦਸਤ ਉਹ ਸੱਚੀ ਗੱਲ ਕਹਿਣੀ ਹੈ ਭਾਵੇਂ ਨਾਮ ਹੀ ਦੇ ਨਾਮ ਹੀ ਦੱਸ ਦਿਓ ਉਹਨਾਂ ਵੀ ਉਹ ਤਾਂ ਤਿਆਰ ਬੈਠੇ ਆ ਸੋ ਉਹ ਗਿਆ ਬਜ਼ੁਰਗ ਉੱਥੇ ਉਹਨੇ ਦੱਸਿਆ ਉਹਦਾ ਵੀ ਆਹ ਗੱਲ ਹੈ ਜਿਵੇਂ ਇਹਨੇ ਕਿਹਾ ਸੀ ਉਹ ਸਾਰੀ ਪੁਲਿਸ ਜਿਹੜੀ ਸੀ ਉਹ ਸੋ ਪਿੱਛੇ ਹੋ ਗਈ ਉਸ ਵੇਲੇ ਸੁਣ ਕੇ ਫਿਰ ਉਹ ਆਉਂਦਾ ਕੱਢ ਵੀ ਜਾ ਕੇ ਉਹ ਆਉਂਦਾ ਹਾਂਜੀ ਮੈਂ ਕੱਢਦਾ ਉਹਨਾਂ ਉਹ ਛਿੱਟੀਆਂ ਦੇ ਕੁੰਨੂ 'ਤੇ ਚੜ੍ਹ ਕੇ ਉਹਨੂੰ ਕਹਿੰਦੇ ਵੀ ਤੂੰ ਕਹਿ ਦੇ ਵੀ ਹੁਣ ਨਿਕਲ ਰਹੇ ਆ ਇਹ ਵੀ ਕਿਹਾ ਵੀ ਤੇਰਾ ਬਚਾਅ ਹੋਵੇਗਾ ਉਹਦੇ ਮੁੰਡਾ ਸੀ ਨੌਜਵਾਨ ਉਹਨੂੰ ਕਹਿੰਦੇ ਵੀ ਤੂੰ ਸਾਡੇ ਨਾਲ ਜਾਣਾ ਗੁਰਮੁਖਾ ਤੂੰ ਨਹੀਂ ਆਉਣਾ ਦੋ ਮਹੀਨੇ ਇੱਥੇ ਤੂੰ ਕਹਿਣਾ ਮੈਂ ਤਾਂ ਲਾਮ ਸੀ ਉਹਨੂੰ ਨਾਲ ਲੈ ਗਏ ਵਿੱਚ ਨਾਲ ਦਿਆਂ ਨੂੰ ਕਿਹਾ ਵੀ ਆਪਾਂ ਘੇਰਾ ਤੋੜਨਾ ਆਪਣਾ ਬਚਾਅ ਕਰਨਾ ਵਾ ਪਰ ਇਹਦੇ ਨਾ ਕੋਈ ਗੋਲੀ ਵੱਜੇ ਮੁੰਡੇ ਦੇ ਉਹਨੂੰ ਵਿਚਾਲੇ ਲਾ ਕੇ ਸਾਧ ਸੰਗਤ ਜੀ ਜਿੱਧਰ ਉਹ ਠੋਕਰ ਸੀ ਸੂਆ ਸੂਏ ਵੱਲ ਦਾ ਪਾਸਾ ਚੁਣਿਆ ਕਿਉਂਕਿ ਉੱਧਰ ਗਾਂਹ ਖੇਤ ਬਹੁਤ ਸੀਗੇ ਸੰਘਣੇ ਸੋ ਨਰਮੇ ਸੀ ਭਾਰੇ ਬਹੁਤ ਅਤੇ ਉਸ ਵੇਲੇ ਉਹਨੇ ਇੱਕ ਨੇ ਕਿਹਾ ਵੀ ਇੱਧਰ ਸੂਏ 'ਤੇ ਵੀ ਖੜ੍ਹੀ ਆ ਵੀ ਪੁਲਿਸ ਖੜ੍ਹੀ ਆ, ਉਹ ਕਹਿੰਦਾ ਕੋਈ ਗੱਲ ਨਹੀਂ। ਉਹ ਸੂਏ ਵਾਲਾ ਪਾਸਾ ਇੰਨੀ ਫਾਇਰਿੰਗ ਕੀਤੀ ਉਹਦੇ ਨੂੰ, ਮੁੰਡੇ ਨੂੰ ਵਿਚਾਲੇ ਰੱਖ ਕੇ, ਨਾ ਕੋਈ ਪੁਲਿਸ ਵਾਲਾ ਮਰਨ ਦਿੱਤਾ ਉੱਥੇ। ਹੈਰਾਨ ਇਸ ਗੱਲ ਦੀ ਵੀ ਉਹਦਾ ਪ੍ਰਤਾਪ ਕਿੰਨਾ ਸੀ ਵੀ ਉਹ ਜਿਹੜੇ ਪੁਲਿਸ ਵਾਲੇ ਸੀ ਉਹ ਠੋਕਰ ਦੇ ਵਿੱਚ ਛਾਲਾਂ ਮਾਰ ਗਏ, ਜਿੱਥੋਂ ਦੀ ਪਾਣੀ ਲੰਘਦਾ ਸੁੱਕੀ ਸੀ ਨਾ, ਉਹਦੇ ਵਿੱਚ ਬੈਠੇ ਛਹਿ ਕੇ ਅਤੇ ਉੱਤੋਂ ਦੀ ਲੰਘ ਗਏ, ਸਿੰਘ ਉੱਤੋਂ ਦੀ ਲੰਘ ਗਏ ਜਿਹੇਦਾਰ। ਉੰਨੀ ਜ਼ੁਰਤ ਵੀ ਨਹੀਂ ਪਈ ਵੀ ਉਹਨਾਂ ਨੂੰ ਸਿੱਟ ਲੱਗੇ ਥੱਲੇ ਗੋਲੀ ਮਾਰ, ਇੰਨਾ ਡਰ ਸੀ। ਜਕਾਰੇ ਛੱਡ ਉਹ ਨਾਲੇ ਮੁੰਡਾ ਲੈ ਗਏ, ਉਹਦਾ ਮੁੰਡਾ ਵੀ ਬਚ ਗਿਆ ਬਜ਼ੁਰਗ ਦਾ। ਅਤੇ ਇਹੋ ਜਿਹਾ ਇਹ ਸਿੰਘ ਸੀ, ਹਿਫਾਜ਼ਤ ਬਹੁਤ ਰੱਖਦਾ ਸੀ, ਚੜ੍ਹਦੀ ਕਲਾ ਵਾਲਾ ਸੀ। ਗੁਰੂ ਪਿਆਰੀ ਸਾਧ ਸੰਗਤ ਉਹਨਾਂ ਦੇ ਗੁਣ ਆਪਾਂ ਕੀ ਕਹਿ ਸਕਦੇ ਹਾਂ। ਬਖਸ਼ਿਸ਼ ਸੀ ਸੱਚੇ ਪਾਤਸ਼ਾਹ ਦੀ, ਬਾਬਾ ਜਰਨੈਲ ਸਿੰਘ ਜੀ ਕੋਲ ਗਏ ਸੀ, ਉਹਨਾਂ ਥਾਪੜਾ ਵੀ ਦਿੱਤਾ ਸੀ, ਦਰਬਾਰ ਸਾਹਿਬ ਮੋਰਚਾ ਲੱਗਿਆ ਥਾਪੜਾ ਦਿੱਤਾ ਸੀ ਉਹਨਾਂ ਨੇ ਵਿਸ਼ੇਸ਼। ਉਹ ਥਾਪੜੇ ਨੇ ਹੀ ਸਮਝ ਲਓ ਵੀ ਇੱਥੋਂ ਤੱਕ ਇਹਨਾਂ ਨੂੰ ਪਹੁੰਚਾਇਆ। 29 ਜੁਲਾਈ 1993 ਨੂੰ ਸ਼ਹੀਦੀ ਹੋਈ ਸੀ। ਸੋ ਗੁਰੂ ਪਿਆਰੀ ਸਾਧ ਸੰਗਤ ਉਹਨਾਂ ਦੀ ਬਰਫੀ ਲੰਘੀ, ਟਾਈਮ ਇੱਦਾਂ ਹੀ ਲੰਘ ਗਿਆ। ਚਲੋ ਸਤਿਗੁਰੂ ਕਿਰਪਾ ਕਰਨ, ਜੇ ਹੁਣ ਸ਼ਹੀਦਾਂ ਦੀਆਂ ਇਹੋ ਜਿਹੀਆਂ ਸੂਰਮਿਆਂ ਦੀਆਂ ਨਹੀਂ ਆਪਾਂ ਕਥਾ ਕਰਨੀਆਂ ਤਾਂ ਹੋਰ ਕਿਹਦੀਆਂ ਕਰਾਂਗੇ, ਰਤਨਾਂ ਦੀਆਂ ਕਰਦੇ। ਮਹਾਰਾਜ ਕਿਰਪਾ ਕਰਨ, ਵਿਚਾਰ ਤਾਂ ਅਸੀਂ ਸਲੋਕ ਕਰਾਂਗੇ ਅੱਜ ਦੋ। ਇਹ ਆਨੰਦ ਵੱਖਰਾ ਵਾ, ਵਿਰਾਗ ਆ, ਤਿਆਗ ਆ ਲੋੜਿਆਂ ਦਾ। ਸੋ ਇਹ ਆਨੰਦ ਵੱਖਰਾ, ਸਤਿਗੁਰੂ ਕਿਰਪਾ ਕਰਨ। ਗਰੀਬ ਨਿਵਾਜ ਟਾਈਮ ਹੋ ਗਿਆ, ਉੱਪਰ ਹੀ ਹੋ ਗਏ 5-7 ਮਿੰਟ। ਮੈਂ ਸੈਕਟਰੀ ਸਾਹਿਬ ਤੋਂ ਮਾਫ਼ੀ ਮੰਗਦਾ ਵਾਂ। ਸ਼ਹੀਦਾਂ ਦਾ ਇਤਿਹਾਸ ਆਪਣਾ ਕੌਮ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ ਉਹਨਾਂ ਨੂੰ ਬਲ ਮਿਲਦਾ ਰਹਿੰਦਾ ਵਾ, ਅਣਖ ਗੈਰਤ ਵਾਸਤੇ ਸੱਚੀ ਸੁੱਚੀ ਜ਼ਿੰਦਗੀ ਜੀਣ ਲਈ ਸ਼ਹੀਦਾਂ ਤੋਂ ਬਲ ਮਿਲਦਾ ਵਾ। ਉਹ ਕੌਮਾਂ ਦੁਨੀਆਂ ਦੇ ਤਖਤੇ 'ਤੇ ਅਟੱਲ ਰਹਿੰਦੀਆਂ ਨੇ, ਰਾਜ ਕਰਦੀਆਂ ਨੇ ਇੱਕ ਦਿਨ। ਜਿਹੜੀਆਂ ਭੁੱਲ ਜਾਂਦੀਆਂ ਨੇ ਆਪਣੇ ਸ਼ਹੀਦਾਂ ਨੂੰ, ਉਹ ਕੱਖਾਂ ਵਾਂਗ ਰੁਲ ਜਾਂਦੀਆਂ ਨੇ। ਸਤਿਗੁਰੂ ਕਿਰਪਾ ਕਰਨ, ਇਹਨਾਂ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਦੋ ਪੰਕਤੀਆਂ ਪੜ੍ਹ ਦਿਓ ਸਲੋਕ ਫਤਿਹ ਬੁਲਾਵਾ।
0: ਤੀਰਥ ਬਰ ਤਰ ਦਾਨ ਕਰ, ਮਨ ਮੈਂ ਤਰੈ ਗੁਮਾਨ, ਨਾਨਕ ਨੇ ਫਿਲ ਜਾਤ ਤਿਹ ਜੋ ਕੁੰਚਰ ਇਸਨਾਨ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਾਜ਼ਰਾ ਹਜ਼ੂਰ ਤੌਰ ਤੌਰ ਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀਰ ਬੈ ਜੁੜ ਬੱਠੀ ਸਾਧ ਸਿੰਘ ਜੀ ਧੰਨਵਾਦੀ ਹਾਂ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ ਦੇ ਜਿਨ੍ਹਾਂ ਨੇ ਕੌਮ ਦੇ ਸ਼ਹੀਦਾਂ ਦੇ ਬਾਰੇ ਆਪ ਜੀ ਨੂੰ ਕਥਾ ਸਰਵਣ ਕਰਾਈ। ਆਉਣ ਵਾਲੇ ਗੁਰੂ ਘਰ ਦੇ ਪ੍ਰੋਗਰਾਮ ਜੋ ਨੇ ਬੁੱਧਵਾਰ ਨੂੰ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਦੇਵ ਜੀ ਦੇ ਆਗਮਨ ਗੁਰਪੁਰਬ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਸ਼ੁੱਕਰਵਾਰ ਨੂੰ 10 ਵਜੇ ਭੋਗ ਪੈਣਗੇ। ਇਹਨਾਂ ਦੀਆਂ ਸੇਵਾ ਮਾਤਾ ਖੀਬੀ ਇਸਤਰੀ ਸੰਘ ਬੀਬੀਆਂ ਵੱਲੋਂ ਕਰਵਾਈਆਂ ਜਾ ਰਹੀਆਂ, ਜੋ ਹਰ ਹੀ ਗੁਰੂ ਮਹਾਰਾਜ ਆਗਮਨ ਗੁਰਪੁਰਬ 'ਤੇ ਅਖੰਡ ਪਾਠ ਸਾਹਿਬ ਦੀਆਂ ਸੇਵਾ ਨਿਭਾਉਂਦੇ ਨੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦੇ ਲੰਗਰਾਂ ਦੀ ਸੇਵਾ, ਭਾਈ ਰਣਜੀਤ ਸਿੰਘ ਜੀ ਥਿੰਦ ਵੱਲੋਂ ਆਪਣੇ ਪੋਤਰੀ ਦੇ ਅੰਬਰਪ੍ਰੀਤ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ, ਉਸ ਤੋਂ ਬਾਅਦ ਜੋ ਲੰਗਰਾਂ ਦੀਆਂ ਸੇਵਾਵਾਂ ਕਰਵਾ ਰਹੇ ਨੇ ਪਰਿਵਾਰ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਅੱਜ ਦੀਵਾਨ ਦੀ ਸਮਾਪਤੀ 1 ਵਜੇ ਹੋਵੇਗੀ, 1 ਵਜੇ ਤੋਂ ਲੈ ਕੇ ਸ਼ਾਮਾਂ ਦੀ 7 ਵਜੇ ਤੱਕ ਜੋ ਬੱਚਿਆਂ ਦਾ ਕੈਂਪ ਚੱਲ ਰਿਹਾ ਆ ਉਹ ਕੈਂਪ ਦਰਬਾਰ ਹਰ ਵਿੱਚ ਲੱਗਣਾ ਹੈ। ਅਤੇ ਆਉਣ ਵਾਲੇ ਫਰਾਈਡੇ ਨੂੰ, ਸੈਚਰਡੇ ਨੂੰ ਫਿਰ ਸਾਡੇ ਯੂਥ ਵੱਲੋਂ ਰਲ ਕੇ ਹੁਣ ਜੋ ਕੈਂਪ ਆ ਪਹਿਲੇ ਪਾਤਸ਼ਾਹ ਤੋਂ ਲੈ ਕੇ 5ਵੇਂ ਪਾਤਸ਼ਾਹ ਤੱਕ ਬੱਚਿਆਂ ਨੂੰ ਦੱਸਿਆ ਜਾ ਰਿਹਾ। ਉਸ ਤੋਂ ਉਪਰੰਤ ਆਉਣ ਵਾਲਾ ਜੋ ਫਰਾਈਡੇ ਸੈਚਰਡੇ ਨੂੰ ਸਾਡੇ ਹੀ ਯੂਥ ਵੱਲੋਂ ਕੈਂਪ ਲਾਇਆ ਜਾ ਰਿਹਾ ਆ ਉਹ 6ਵੇਂ ਪਾਤਸ਼ਾਹ ਲੈ ਕੇ 10ਵੇਂ ਪਾਤਸ਼ਾਹ ਤੱਕ ਆ। ਆਉਣ ਵਾਲੇ ਸੰਡੇ ਨੂੰ 12 ਵਜੇ ਜਨਰਲ ਬੋਡੀ ਦੀ ਮੀਟਿੰਗ ਹੋਵੇਗੀ 9 ਤਰੀਕ ਨੂੰ। ਜਿਸ ਵੀ ਪ੍ਰਾਣੀ ਨੇ ਆਪਣਾ ਕੋਈ ਸੁਝਾਉ ਦੇਣਾ ਆ, ਐਤਵਾਰ ਦੇ 10 ਵਜੇ ਤੋਂ ਪਹਿਲਾਂ ਨਾਂ ਲਿਖਾ ਦਿੱਤਾ ਜਾਵੇ, 10 ਵਜੇ ਤੋਂ ਬਾਅਦ ਕਿਸੇ ਦਾ ਵੀ ਨਾਮ ਨਹੀਂ ਲਿਆ ਜਾਵੇਗਾ। ਜੋ ਵੀ ਆਪਣੇ ਵਿਚਾਰ ਤੁਸੀਂ ਗੁਰਦੁਆਰੇ ਪ੍ਰਬੰਧ ਬਾਰੇ, ਸਕੂਲ ਦੀ ਬਿਲਡਿੰਗ ਬਾਰੇ ਦੱਸ ਸਕਦੇ ਹੋ। ਅਤੇ 9 ਤਰੀਕ ਨੂੰ ਲੰਗਰਾਂ ਦੀਆਂ ਸੇਵਾਵਾਂ ਅਵੇਲੇਬਲ ਨੇ। ਜੇ ਕਿਸੇ ਪਰਿਵਾਰ ਨੇ ਇੱਕ ਸੇਵਾ ਲੈਣੀ ਹੋਵੇ, ਪਰਿਵਾਰ ਸੇਵਾ ਲੈ ਸਕਦੇ ਨੇ। $2100 ਦੇ ਕੇ ਵੀ ਆਪਾਂ ਐਤਵਾਰ ਦੀ ਸੇਵਾ ਲੈ ਸਕਦੇ ਹਾਂ। ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਖਿਆ ਗਿਆ ਆ, ਐਤਵਾਰ ਦੀ ਸੇਵਾ 2100, ਸੈਚਰਡੇ ਸੇਵਾ ਜੋ 1100 ਆ, ਇਹ ਸੇਵਾਵਾਂ ਨੇ ਆਉਣ ਵੇਲੇ। ਬਾਕੀ ਜੋ 16 ਅਗਸਤ ਨੂੰ ਖਾਲਿਸਤਾਨ ਦੇ ਸੰਬੰਧ ਵਿੱਚ ਰੈਫਰੈਂਡਮ ਦੀਆਂ ਵੋਟਾਂ ਹਰਿਆਣਾ ਵਿਖੇ ਹੋਣ ਜਾ ਰਹੀਆਂ ਨੇ, ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ, ਆਓ ਕੌਮ ਦੀ ਆਜ਼ਾਦੀ ਵਾਸਤੇ ਆਪਾਂ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਈਏ। ਜਿਹਨਾਂ ਕੌਮਾਂ ਕੋਲ ਆਪਣਾ ਘਰ ਨਹੀਂ ਹੈਗਾ ਉਹ ਇਸ ਤਰ੍ਹਾਂ ਹੀ ਵਧੀਕੀਆਂ ਉਹਨਾਂ ਨਾਲ ਹੁੰਦੀਆਂ ਰਹਿੰਦੀਆਂ। ਇਹ ਕੌਮ ਦੇ ਘਰ ਵਾਸਤੇ ਹੀ ਰੈਫਰੈਂਡਮ ਦੀਆਂ ਵੋਟਾਂ ਪੈਂਦੀਆਂ ਨੇ, ਆਪਾਂ ਨੂੰ ਸਾਰਿਆਂ ਦਾ ਫਰਜ਼ ਬਣਦਾ ਆ। ਕਿਉਂਕਿ ਮੈਂ ਅੱਗੇ ਵੀ ਬਹੁਤ ਵਾਰੀ ਇਹ ਕਹਿ ਚੁੱਕਾ ਹਾਂ, ਹੁਣ ਅੱਜ ਫਿਰ ਕਹਿੰਦਾ ਕਿ 70 ਤੋਂ 80% ਜਿਹੜੇ ਆਪਾਂ ਦੁਆਰ ਹਾਥ ਦੇ ਵਿੱਚ ਬੈਠੇ ਹਾਂ, ਪਹਿਲਾਂ ਸਾਡੇ ਵਰਗੇ ਆਏ ਪੋਲੀਟੀਕਲਾਂ ਲੈ ਕੇ ਪੱਕੇ ਹੋਏ ਗਾਂਹ ਪਰਿਵਾਰਾਂ ਦੇ ਪਰਿਵਾਰ ਇੱਥੇ ਪਹੁੰਚੇ ਆ। ਇਹ ਜਿਹੜੇ ਪਰਿਵਾਰ ਬਾਅਦ 'ਚ ਵੀ ਪਹੁੰਚੇ ਆ ਸਿਟੀਜ਼ਨਾਂ ਲੈਣ ਤੋਂ ਬਾਅਦ, ਉਹਨਾਂ ਦਾ ਵੀ ਫਰਜ਼ ਬਣਦਾ ਕਿ ਉਹ ਵੀ ਉਹ ਖਾਲਿਸਤਾਨ ਦੇ ਨਾਂ 'ਤੇ ਇੱਥੇ ਪੱਕੇ ਹੋਏ, ਜੋ ਕਿ ਸਿਮਰਜੀਤ ਸਿੰਘ ਮਾਨ ਦੀ ਆਪਣੇ ਸਭ ਤੋਂ ਵੱਧ ਵੱਡੀ ਦੇਣ ਆ, ਜੋ ਕਿ ਉਹਨਾਂ ਦੀ ਆਪਣੇ ਹੈਗੀ ਆ ਕਮੇਟੀ ਦੇ ਨਾਲ, ਉਹਨਾਂ ਦੇ ਹੀ ਜੋ ਪਾਰਟੀ ਆ ਉਹਨਾਂ ਦੇ ਪਾਰਟੀ ਦੇ ਸਹਿਯੋਗ ਨਾਲ ਹੀ ਸਭ ਤੋਂ ਬਾਅਦ ਇੱਥੇ ਜੋ ਖਾਲਿਸਤਾਨ ਦੇ ਨਾਂ 'ਤੇ ਪੱਕੇ ਹੋਏ ਨੇ। ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਆਪਾਂ ਕੌਮ ਦੀ ਆਜ਼ਾਦੀ ਵਾਸਤੇ ਵੱਧ ਤੋਂ ਵੱਧ ਹਿੱਸਾ ਪਾਈਏ। ਹੁਣ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਬਰਿਆਮ ਸਿੰਘ ਜੀ 12:35 ਮਤਕ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰੇ। 1 ਵਜੇ ਤੋਂ ਬਾਅਦ ਉੱਥੇ ਕੈਂਪ ਲੱਗਿਆ, ਇਹ ਕੈਂਪ ਸਾਰਿਆਂ ਵਾਸਤੇ ਲਾਹੇਵੰਦ ਆ, ਜਿੰਨਾ ਹੀ ਵੱਧ ਤੋਂ ਵੱਧ ਆਪਾਂ ਹਾਜ਼ਰ ਵਾਸ ਸਾਡੇ ਹਾਜ਼ਰ ਹੋਇਆ। ਉਦਾਸ ਕੋ ਬੋਲਦਾ ਕਿਸੇ ਪ੍ਰਕਾਰ ਦੀ ਗਲਤੀ ਹੋਈ, ਸਾਧ ਸੰਗ ਬਖਸ਼ਣਗੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਪਾਸੇ ਇਸ ਮਨ ਨੂੰ ਜੋਤ ਸਰੂਪ ਕਿਹਾ ਹੈ ਤੇ ਦੂਸਰੇ ਪਾਸੇ ਇਸ ਮਨ ਨੂੰ ਖੋਤਾ ਕਹਿ ਰਹੇ ਨੇ ਸਤਿਗੁਰੂ ਪਾਤਸ਼ਾਹ। ਇਹ ਮਨ ਦੀਆਂ ਅਵਸਥਾਵਾਂ ਕਿਤਨੀਆਂ ਕੁ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਤਿਗੁਰੂ ਜੀ ਨੇ ਵਰਣਨ ਕੀਤੀਆਂ ਨੇ, ਬੇਅੰਤ ਬੇਅੰਤ। ਦੋ ਪੱਖ, ਇੱਕ ਪਾਸੇ ਮਨ ਸਰੂਪ ਹੈ ਜੋਤ ਦਾ, ਦੂਸਰੇ ਪਾਸੇ ਹੈ ਮਨ ਖੋਤੇ ਵਰਗਾ। ਉਹਦਾ ਜ਼ਿਕਰ ਆਓ ਇਸ ਸ਼ਬਦ ਵਿੱਚ ਕੀਰਤਨ ਦੇ ਦੁਆਰਾ ਸਰਵਣ ਕਰਦੇ ਹਾਂ। ਧਿਆਨ ਦਿਆ ਜੇ, ਖੋਤਾ ਕਿਉਂ ਕਹਿ ਰਹੇ ਨੇ ਮਨ ਨੂੰ ਤੇ ਖੋਤੇ ਵਾਂਗੂ ਕਿਉਂ ਕਰਦਾ ਮਨ?

ਜੇ ਖੋਜਾਂਗੇ ਨਹੀਂ ਤੇ ਇਹਦਾ ਕੋਈ ਵਿਸ਼ਵਾਸ ਨਹੀਂ, ਇਹਨੇ ਕਿੱਥੇ ਡਿੱਗ ਪੈਣਾ। ਬੇਈਮਾਨ ਨਾ ਹੋਵੇ ਤੇ ਲੱਖਾਂ ਤੇ ਨਾਮ ਹੋਵੇ, ਕਰੋੜਾਂ ਤੇ ਨਾ ਹੋਵੇ ਤੇ ਬੇਈਮਾਨ ਹੋਵੇ ਤੇ ਪਤਾ ਨਹੀਂ ਇੱਕ ਪੈਸੇ ਦੀ ਖਾਤਰ ਬੇਈਮਾਨੀ ਕਰ ਬੈਠੇ ਮਨ ਅਵਸਥਾ, ਪਤਾ ਨਹੀਂ ਕਿਹੜੇ ਵੇਲੇ ਇਸ ਮਨ ਦੀ ਉੱਚੀ ਹੋ ਜਾਵੇ ਤੇ ਕਿਹੜੇ ਵੇਲੇ ਗਰਕ ਹੋ ਜਾਵੇ, ਪਤਾਲਾਂ ਵਿੱਚ ਚੱਲ ਜਾਵੇ ਇਸ ਮਨ ਦੀ ਅਵਸਥਾ। ਸਤਿਗੁਰ ਪਾਤਸ਼ਾਹ ਬਿਆਨ ਕਰਦੇ ਨੇ

ਗੁਰੂ ਸਵਾਰੀ ਸਾਧ ਸਿੰਘ ਜੀ, ਅੱਜ ਬੱਚਿਆਂ ਦਾ ਕੈਂਪ ਜੋ ਪਰਸੋਂ ਫਰਾਈਡੇ ਤੋਂ ਚੱਲਦਾ ਆ ਰਿਹਾ ਹੈ, ਅੱਜ 1 ਵਜੇ ਆਰੰਭ ਹੋਣਾ ਹੈ, ਇਸ ਕਰਕੇ ਦੀਵਾਨ ਦੀ ਸਮਾਪਤੀ ਇੱਥੇ ਹੋ ਜਾ ਰਹੀ ਹੈ। ਆਨੰਦ ਸਾਹਿਬ ਪੜ੍ਹ ਕੇ ਅਰਦਾਸ ਕਰੀਏ ਜੀ।

இருக்கு. கோயில் ஜான தும்ராய்

ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਪ੍ਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਵਹਿ ਧਾਏ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਨ ਦਾ ਧਿਆਨ ਧਰ ਕੇ ਬੋਲੋ ਜੀ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦਿੱਤੇ, ਬੰਦ ਬੰਦ ਕਟਾਏ, ਖੋਪਣੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆਂ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ।

ਪ੍ਰਥਮਨ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬਚਕ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਹਰਿਆ ਰਿਹਾ। ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰੱਖ ਆ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਤਹਾਵਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ। ਪਾਵਨ ਹਜ਼ੂਰੀ ਅੰਦਰ ਐਤਵਾਰ ਦੇ ਹਫ਼ਤਾ ਵਾਰੀ ਦੀਵਾਨ ਸਜੇ ਹਨ ਸੱਚੇ ਪਾਤਸ਼ਾਹ ਜੀਓ ਅੱਜ ਦੇ ਦੀਵਾਨ ਸੱਚੇ ਪਾਤਸ਼ਾਹ ਜੀਓ ਕੌਮ ਦੇ ਮਹਾਨ ਸ਼ਹੀਦ ਖਾਲਿਸਤਾਨ ਦੀ ਕੌਮ ਦੀ ਆਜ਼ਾਦੀ ਲਈ ਲੜਦੇ ਹਾਂ ਭਾਈ ਸਾਹਿਬ ਭਾਈ ਗੁਰਜੰਡ ਸਿੰਘ ਸੀ ਬੁੱਧ ਸਿੰਘ ਵਾਲਾ ਤਿਨ੍ਹਾਂ ਦੀ ਸ਼ਹੀਦੀ ਨੂੰ ਮਨਾਉਂਦੇ ਹਾਂ ਸੱਚੇ ਪਾਤਸ਼ਾਹ ਜੀ ਸਜਾਏ ਗਏ ਆਪ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਹੋਇਆ ਹੈ ਅਤੇ ਸੱਚੇ ਪਾਤਸ਼ਾਹ ਜੀ ਉਹ ਕੌਮ ਦੇ ਮਹਾਨ ਸ਼ਹੀਦ ਭਾਈ ਗੁਰਜੰਡ ਸਿੰਘ ਜੀ ਬਾਰੇ ਵਿਚਾਰਾਂ ਹੋਈਆਂ ਅਤੇ ਸੱਚੇ ਪਾਤਸ਼ਾਹ ਜੀ ਉਹ ਆਨੰਦ ਸਾਹਿਬ ਜੀ ਦੇ ਕੀਰਤਨ ਹੋਏ ਆਗਾਦ ਬੁੱਧ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਵਿਚਾਰਾਂ ਕਰਦਿਆਂ ਤੋਂ ਹੋਈਆਂ ਭੁੱਲਾਂ ਗਲਤੀਆਂ ਦੀ ਕਿਰਪਾ ਕਰਕੇ ਖਿਮਾ ਮਾਫ਼ੀ ਦੇਣੀ ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ ਕੀਰਤਨ ਦਾ ਵਿਚਾਰਾਂ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ 'ਚ ਵਸਾਉਣਾ ਜੀ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਘਰੋਂ ਦਰੋਂ ਨਾਮਦਾਨ ਗੁਰਸਿੱਖੀ ਸਿਦਕ ਭਰੋਸਾ ਸੇਵਾ ਸਿਮਰਨ ਅੰਮ੍ਰਿਤ ਵੇਲ ਦੀ ਦਾਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਅੱਜ ਦੇ ਲੰਗਰਾਂ ਦੀ ਸੇਵਾਵਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਥਿੰਦ ਪਰਿਵਾਰ ਵੱਲੋਂ ਆਪਣੀ ਪੋਤਰੀ ਅਤੇ ਭਾਈ ਇੰਦਰਪ੍ਰੀਤ ਸਿੰਘ ਜੀ ਵੱਲੋਂ ਆਪਣੀ ਸਪੁੱਤਰੀ ਬੱਚੀ ਐਮਨ ਕੌਰ ਦੇ ਜਨਮ ਦਿਨ ਦੀ ਮਹਾਰਾਸ਼ਟਰ 'ਚ ਪਾਤਸ਼ਾਹ ਜੀ ਉਹ ਖੁਸ਼ੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਅਤੇ ਅੱਜ ਦੇ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਸੱਚੇ ਪਾਤਸ਼ਾਹ ਜੀ ਉਹ ਆਪ ਜੀ ਨੇ ਕਿਰਪਾ ਕਰਨੀ ਸੇਵਕ ਪਰਿਵਾਰ ਦੀ ਸੇਵਾ ਦਰ ਪ੍ਰਵਾਨ ਕਰਨੀ ਘਰੋਂ ਦਰੋਂ ਨਾਮਦਾਨ ਗੁਰਸਿੱਖੀ ਸਿਦਕ ਭਰੋਸਾ ਸੇਵਾ ਸਿਮਰਨ ਅੰਮ੍ਰਿਤ ਵੇਲਾ ਬਖਸ਼ਿਸ਼ ਕਰਨਾ ਕਾਰੋਬਾਰ ਵਿੱਚ ਵਾਧੇ ਪਾਉਣੇ ਬੱਚੀ ਐਂਬਰ ਕੌਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਗੁਰਮਤਿ ਦੀ ਦਾਤ ਗੁਰਮਤਿ ਦਾ ਧਾਰਨੀ ਬਣਾਉਣਾ ਮਹਾਰਾਜ 'ਚ ਪਾਤਸ਼ਾਹ ਜੀ ਉਹ 'ਚ ਵਿੱਦਿਆ ਬਖਸ਼ਿਸ਼ ਕਰਨੀ ਮਾਤਾ ਪਿਤਾ ਦਾ ਆਗਿਆਕਾਰੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਪਰਿਵਾਰ ਭਾਈ ਰਣਜੀਤ ਸਿੰਘ ਵੱਲੋਂ ਪੋਤਰੇ ਦੀ ਦਾਸ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਸੱਚੇ ਪਾਤਸ਼ਾਹ ਜੀ ਉਹ ਇੱਛਾ ਪੂਰੀ ਕਰਨੀ ਅਤੇ ਭਾਈ ਗੁਰਪਿੰਦਰ ਸਿੰਘ ਵੱਲੋਂ ਪਰਿਵਾਰਕ ਤੰਦਰੁਸਤੀ ਖੁਸ਼ਹਾਲੀ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ ਭਾਈ ਅਜੀਤ ਸਿੰਘ ਪਰਿਵਾਰ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਹੈ ਬੀਬੀ ਜਸਵੀਰ ਕੌਰ ਜੀ ਵੱਲੋਂ ਬੱਚਿਆਂ ਦੀ ਤੰਦਰੁਸਤੀ ਅਤੇ ਖੁਸ਼ਹਾਲ ਭਵਿੱਖ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ ਕਾਕਾ ਹਰਵਿੰਦਰ ਸਿੰਘ ਅਰਸ਼ਪ੍ਰੀਤ ਸਿੰਘ ਦੀ ਮਹਾਰਾਜ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਭਾਈ ਸਾਹਿਬ ਭਾਈ ਹਰਕੀਰਤ ਸਿੰਘ ਜਕਾਰਾ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਸਮੂਹ ਪਰਿਵਾਰਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀਓ ਚੜ੍ਹਦੀ ਕਲਾ ਨਾਮਦਾਨ ਬਖਸ਼ਿਸ਼ ਕਰਨਾ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਖ ਸਕੇ ਹਾਜ਼ਰ ਹੈ ਆਪ ਜੀ ਦੇਗ ਨੂੰ ਭੋਗ ਲਾਓ ਸੀਤ ਪ੍ਰਸ਼ਾਦ ਸਾਹ ਸੰਗਤ ਵਿੱਚ ਵਰਤੇ ਜੋ ਸ਼ਕ

ਵਾਹਿ ਆਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

पुरजा पुरजा कट मरा कबहु ना छाड़ा खेत पुरजा पुरजा कट मरा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬੀਰ ਬਾਤ ਬੇਨਤੀ ਚੌ ਪਈ, ਹਮਰੀ ਕਰੋ ਹਾਥ ਦੈ ਰੱਖਾ, ਪੂਰਨ ਹੋਏ ਚਿਤ ਕੀ ਇੱਛਾ, ਹਰ ਚਰਨਨ ਮਨ ਰਹਾ ਹਮਾਰਾ, ਉਪਨਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟਾ ਸਭੈ ਮੁਕਾਵ ਹੋ, ਆਪ ਹਾਸ ਦੈ ਮੋਹਿ ਬਚਾਵ ਹੋ, ਸੁਖੀ ਦਸੈ ਪਰਿਵਾਰਾ, ਸਿਹਤ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦਾ ਕਰੀਐ, ਸਭ ਬੈਰਨ ਗਵਾਚ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮ ਹੈ ਛਾੜ ਕੋਈ ਅਵਰ ਨਾ ਤਿਆਹੂੰ, ਜੋ ਵਰ ਚਾਹੂੰ ਸੋ ਤੁਮੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਝੈ ਬਰੀ ਹੈ, ਮਰਨ ਕਾਲ ਕਾ ਤ੍ਰਾਸ ਨਿਵਰੀ ਹੈ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਕਰੀਐ ਹੋਰ ਅੱਛਾ, ਰਾਮ ਦੇਹੋ ਮੋਹਿ ਰੱਖਣ ਹਾਰੇ, ਸਾਹਿਬ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੁਕਰੀ ਚਤੁਰ ਦਸ ਕੰਤਾ, ਕਾਲ ਪਾਏ ਕਰਮਾ ਬਖਰਾ, ਕਾਲ ਪਾਏ ਸੁਜੂ ਬਖਰਾ, ਕਾਲ ਪਾਏ ਕਰ ਬੇਸਨ ਪ੍ਰਕਾਸ਼ਾ, ਸਗਨ ਕਾਲ ਕਾ ਕੀ ਆਤਮਾਸਾ, ਜਮਨ ਕਾਲ ਜੋਗੀ ਸ਼ਿਵ ਜੀਓ, ਬੇਰਾਜ ਬ੍ਰਹਮਾ ਜੂਠੀਓ, ਜਮਨ ਕਾਲ ਸੁਖ ਸਵਾਰਾ, ਅਨੁਕਾਲ ਹੈ ਤਾਹੇ ਹਮਾਰਾ, ਜਮਨ ਕਾਲ ਪ੍ਰਜਕਟ ਬਣਾਇਓ, ਦੇਵਦੈ ਜਸ਼ਨ ਭਜਾਇਓ, ਆਦੰਤ ਏਕ ਅਵਤਾਰਾ, ਸੋਈ ਗੁਰੂ ਸਮਝੀ ਅਹੋ ਹਮਾਰਾ, ਨਮਸਕਾਰ ਤਿਸਹੀ ਕੋ ਹਮਾਰੀ, ਸਗਲ ਪ੍ਰਜਾ ਜਿਨੇ ਆਪ ਸਵਾਰੀ, ਸਿੱਖਨ ਕੋ ਸਭ ਤੋਂ ਸੁਖ ਦੀਓ, ਸਤਰਨ ਕੋ ਪਲ ਮੋ ਪਾਲੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਗੁੰਜਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣਾ, ਘਟ ਘਟ ਕੇ ਪਟ ਪਟ ਕੀ ਜਾਣਾ, ਜਬ ਕਰ ਖਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬਾ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ, ਪਾਪੀ ਕੀ ਰੁਜ਼ਗਾਰਾ, ਤੁਮ ਸਭ ਹੀ ਤੇਰਾ ਹੈ ਤ ਨਿਰਾਲਮ, ਜਾਨਤ ਬੇਰ ਤਿਹਦਾਰ ਆਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਨੀਲ ਨਾਦ ਸੰਭ, ਤਾ ਕਾ ਮੂੜ ਚਾਰ ਭੇਦਾ, ਜਾ ਕੋ ਭੇਨ ਪਾਪ ਬੇਦਾ, ਤਾ ਕੋ ਕਿਰਪਾ ਹਨ ਅਨੁਮਾਨਤ, ਮਹਾਂ ਮੂੜ ਕਾ ਭੇਦ ਨ ਜਾਣੇ, ਮਹਾਂਦੇਵ ਕੋ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਪਹਿਵ, ਆਪ ਆਪਣੀ ਜੀ ਵਰਣ ਭਿੰਨ ਭਿੰਨ ਸੁਖ ਦੇ, ਉਮਰਾ ਲਖਾ ਨਾ ਜਾਏ ਪਸਾਰਾ, ਕਿਹ ਭਿੰਨ ਸਜਾ ਅਨੁਸਾਰ, ਏਕ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ, ਅੰਡਜ ਜੇਰ ਜਸੇਤ ਜਕੀਨੀ, ਉਤ ਭਜ ਖਾਨ ਬਹੁਰ ਰੱਖਦੀ, ਮੂਲ ਰਾਜਾ ਹੋ ਬੈਠਾ, ਕਹੂੰ ਸਿਮਟ ਭਇਓ ਸ਼ੰਕਰ ਕੈਟ, ਸਿਗਰੀ ਸ੍ਰੇਸ਼ਟ ਦੇਖਾਏ ਅਚੰਮ ਭਾਵ, ਆਦ ਜੁਗਾਦ ਸਰੂਪ ਨਿਯਮ ਭਾਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਬਾਰ ਸਿੱਖ ਸੰਘਰੋ, ਦੁਸ਼ਟ ਜਿਤੇ ਉਠਵਾ ਤੋ ਤਪਾਤਾ, ਸਕਲ ਮਲੇਛ ਕਰੋ ਰਣਕਾਤਾ, ਜੇ ਅਸ ਤੁਜ ਤਾ ਫਰਮੀ ਪਰੇ, ਤਿਨਕੇ ਦੁਸ਼ਟ ਦੁਖ ਤੁ ਹੈ ਮਰੇ, ਪੁਰਖ ਜਮਨ ਭਗਤਰੇ ਤਿਹਾਰੇ, ਤਿਨਕੇ ਤੁਮ ਸੰਗਤ ਸੁਪਟਾਰੇ, ਜੋ ਕਲ ਕੋ ਇੱਕ ਬਾਰ ਧਿਆ, ਤਾ ਕੇ ਕਾਲ ਨਿਕਟ ਨਹਿ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਰਿਸ਼ਟ ਟਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾ ਹੇ ਨੇ ਹਰੇ, ਤਾ ਕੇ ਤਾਪ ਤਨਕ ਮਹਿ ਹਰਿ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਚਾਹ ਸਵੈ ਸਕੈ ਨ ਕੋਈ, ਏਕ ਬਾਰ ਜੰਤ ਮੈਂ ਸੰਭਾਰਾ, ਕਾਲ ਫਾਂਸ ਦਿੱਤਾ ਹੇ ਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਮੈਂ ਪੁਰਨ ਤਿਹਾਰੀ, ਆਪ ਹਾਥ ਲੈ ਲੇ ਹੋ ਬਾਰ, ਸਰਬ ਠੌਰ ਮਹੋ ਸਹਾਈ, ਦੁਖ ਦੁਖ ਤੇ ਲੇ ਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਖਬਰਾਤਾ, ਕਿਲ ਵਿਖ ਸਗਲ ਦੇਹੇ ਕੁਹਰਤਾ, ਦੁਸ਼ਟ ਦੁਖੀਅਨ ਕੋ ਛੈ ਕਰਤਾ, ਸ੍ਰੀ ਅਸਤੁ ਜਪੈ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਰੂਖ ਨ ਤਿਸੈ ਵਿਆਪਤ ਕੋਈ, ਅੜਿਲਾ ਸੁਣੈ ਗੁੰਗ ਜੋ ਯਾਹੇ ਸੁਰਸ ਨ ਪਾਵਈ, ਸੁਣੈ ਮੂੜ ਚਿਤ ਲਾਏ ਚਤੁਰਤਾ ਵਈ, ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹਿ,
ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਹ ਸਹਿਸ ਪਨਜੈ ਅਰਧ ਸਹਿਸ ਪੰਥੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਿਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਨੇਕ ਹੈ ਮਤ ਏਕ ਨ ਮਾਨੇ ਓ ਸਿਮ੍ਰਿਤ ਸ਼ਾਸਤ੍ਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਨੇ ਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕਹੋ ਛੱਡ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਹੋ ਛੱਡ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਤੁਧਿਆ ਗੈ ਅਰਦਾਸ ਹਮਾਰ